0: There lived a wise old man who loved God and Guru with great devotion. He served and advised all who came to him with a smile on his face and in his heart. His name was Baba Deep Singh. But in these times, other men lived who were neither kind nor merciful. They had come to this beautiful land of India to kill, to burn, to steal, to force their will. We call them Mughals. The entire country of India was crying under their cruel rule. They had even captured the Golden Temple, which is the house of Guru Ram Das, a very beautiful temple where Sikhs come to meditate, to chant, to sing the praises of God, and to listen to the Sri Guru Granth Sahib. When Baba Deep Singh heard the Mughals were in the Golden Temple, he picked up his huge sword and walked into the street. He called all the Sikhs from the village. He then drew a line on the ground with his sword and said, "I will not rest. I will not stop until I am inside the walls of the Golden Temple." Though Baba Deep Singh was very old, he was very brave and very strong. And so he then said, "All those who want to fight with me to save the Golden Temple, step on my side of the line." One by one, every man in the village joined Baba Deep Singh. They took their weapons, swords, bows, arrows, muskets, shields, kirpans. They put on their armors and began to walk toward the Golden Temple. After walking a long time, they finally met the enemy. The Mughals had a huge army, and there were only a few Sikhs, but they fought and fought with great courage, killing many enemies, many of them also dying. But they continued to fight, always moving toward the Golden Temple. Baba Deep Singh was the strongest. Many enemies died and fell wounded around him under the blows of his huge sword. Suddenly, the Mughal general himself came face to face with Baba Deep Singh. He was a great and brave soldier. And so the two men began to fight, and around them was a great circle of awe and fear. With a great blow of his sword, Baba Deep Singh struck the other man. But at the same time, the Mughal general cut off Baba Deep Singh's head. They both fell to the ground, dying. But now, a Sikh kneeled near Baba Deep Singh and said,
1: "Oh Babaji, you made a promise you would not stop until you had reached the Golden Temple to save the honor of our Guru's house. And here you have laid down to die, far away from the Hari Mandir. How can you break your promise?"
0: Although his head was cut off, Baba Deep Singh heard these words, and he stood up. He picked up his head. He put it back on his neck with one hand and grabbed his sword with the other. He then started to fight again, killing many enemies, always walking closer to the Golden Temple. When the Mughals saw a dead man picking up his own head and starting to fight again, they became very afraid and all started running away. This was too much for them. They knew how to fight men, but was this a man? This giant who could not be killed? When Baba Deep Singh got close to the Golden Temple, he stopped, and taking his head, he threw it way up into the sky with all his strength, and it sailed through the sky towards the Golden Temple for several miles. It finally fell and landed inside the walls of the Golden Temple. Baba Deep Singh died in peace. The enemy ran far away and left the Golden Temple. Baba Deep Singh was dead, but he had kept his promise. He had lived to his word, and he had died in the service of the Guru. His soul went to God and merged with him, becoming one with God as a little drop of water becomes one with a huge ocean. Waheguru Ji Ka Khalsa, Waheguru Ji Ki Fateh.
2: ਸਿੱਖ ਨੇਟ ਦੀ ਕਹਾਣੀਆਂ ਵਿੱਚ ਤੁਹਾਡਾ ਸਵਾਗਤ ਹੈ। ਸਾਰੀਆਂ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ। ਮੇਰਾ ਨਾਂ ਹੁਨਰ ਕੌਰ ਹੈ ਤੇ ਮੈਂ 10 ਸਾਲ ਦੀ ਹਾਂ। ਮੈਂ ਹੁਸ਼ਿਆਰਪੁਰ ਚ ਰਹਿੰਦੀ ਹਾਂ। ਇਹ ਕਹਾਣੀ ਮੈਂ ਸਿੱਖ ਨੇਟ ਸਕ੍ਰਿਪਟ ਰਾਈਟਿੰਗ ਕੰਪੀਟੀਸ਼ਨ ਵਿੱਚ ਲਿਖੀ ਸੀ। ਮੈਨੂੰ ਸਿੱਖ ਨੇਟ ਦੀਆਂ ਸਾਰੀਆਂ ਕਹਾਣੀਆਂ ਬਹੁਤ ਚੰਗੀਆਂ ਲੱਗਦੀਆਂ ਨੇ। ਸਾਰੀਆਂ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ।
3: ਕੀ ਰੁੱਖ ਰਾਤੋ ਰਾਤ ਉੱਗ ਸਕਦੇ ਹਨ? ਭਵਿੱਖ ਵਿੱਚ ਲੋਕਾਂ ਨੇ ਕੁਦਰਤ ਨੂੰ ਪ੍ਰਦੂਸ਼ਿਤ ਕਰਕੇ ਸਾਡੀ ਧਰਤੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ। ਸ਼ਾਮ ਦੀਆਂ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ। ਜਿੱਥੇ ਕਿ ਪੀਣ ਵਾਲੇ ਪਾਣੀ ਦੀ ਘਾਟ ਕਰਕੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਲਈ ਇੱਕ ਵੱਡਾ ਖਤਰਾ ਬਣਿਆ ਹੋਇਆ, ਉੱਥੇ ਹੀ ਲਗਾਤਾਰ ਵੱਧ ਰਿਹਾ ਹਵਾ ਦਾ ਪ੍ਰਦੂਸ਼ਣ ਧਰਤੀ ਉੱਤੇ ਜ਼ਿੰਦਗੀ ਲਈ ਇੱਕ ਵੱਡਾ ਸੰਕਟ ਬਣ ਕੇ ਸਾਹਮਣੇ ਆ ਰਿਹਾ ਹੈ। ਆਮ ਤੌਰ ਤੇ ਮੀਂਹ ਹਵਾ ਨੂੰ ਸਾਫ਼ ਕਰਕੇ ਇਸ ਦੇ ਅਸਰ ਨੂੰ ਘਟਾ ਦਿੰਦਾ ਹੈ, ਪਰ ਇਸ ਸਾਲ ਅਸੀਂ ਪੂਰੇ ਸੰਸਾਰ ਵਿੱਚ ਸੋਕੇ ਦਾ ਸਾਹਮਣਾ ਕਰ ਰਹੇ ਹਾਂ। ਰੁੱਖ ਰਾਤੋ ਰਾਤ ਨਹੀਂ ਉੱਗਦੇ, ਹਾਲਾਂਕਿ ਮੌਸਮ ਨੂੰ ਸੁਵਾਰਨ ਵਿੱਚ ਇਹਨਾਂ ਦੇ ਸਕਾਰਾਤਮਕ ਪ੍ਰਭਾਵਾਂ ਬਾਰੇ ਸਭ ਜਾਣਦੇ ਹਨ। ਇਹ ਨਿਰੰਤਰ ਵੱਧ ਰਹੀ ਕੁਦਰਤੀ ਆਫ਼ਤ ਸਾਨੂੰ ਚੁਣੌਤੀ ਦਿੰਦੀ ਹੈ ਕਿ ਪਰ ਇੱਕ ਕੁੜੀ ਸੀ ਜੋ ਇਸ ਸਭ ਨੂੰ ਬਦਲ ਸਕਦੀ ਸੀ। ਇੱਕ ਛੋਟੇ ਸ਼ਹਿਰ ਦੀ ਇੱਕ ਸਿੱਖ ਕੁੜੀ ਸਿਮਰਨ ਧਰਤੀ ਬਾਰੇ ਬਹੁਤ ਚਿੰਤਤ ਮਹਿਸੂਸ ਕਰ ਰਹੀ ਸੀ। ਉਸ ਨੂੰ ਇਹ ਸਮੱਸਿਆਵਾਂ ਦੇ ਵਿੱਚ ਕਿਰਿਆ ਸੰਸਾਰ ਜਿਸ ਦਾ ਉਹ ਵੀ ਹਿੱਸਾ ਸੀ ਪਸੰਦ ਨਹੀਂ ਸੀ ਆਇਆ। ਨਹੀਂ, ਉਸ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ ਅਤੇ ਉਹ ਇਸ ਬਾਰੇ ਕੁਝ ਕਰਨਾ ਚਾਹੁੰਦੀ ਸੀ। ਅਗਲੀ ਸਵੇਰ ਉਹ ਗੁਰਦੁਆਰਾ ਸਾਹਿਬ ਗਈ ਅਤੇ ਸਿਮਰਨ ਕਰਨ ਲੱਗ ਪਈ।
4: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
3: ਜਲਦ ਹੀ ਉਹ ਇੱਕ ਸ਼ਾਂਤ ਅਵਸਥਾ ਵਿੱਚ ਪੁੱਜ ਗਈ। ਉਸ ਦੀਆਂ ਅੱਖਾਂ ਚੋਂ ਹੰਝੂ ਕੁਝ ਇਸ ਤਰ੍ਹਾਂ ਵਗਣ ਲੱਗੇ ਜਿਵੇਂ ਪਹਾੜਾਂ ਤੋਂ ਬਰਫ਼ ਦੇ ਗੋਲੇ ਡਿੱਗ ਰਹੇ ਹੋਣ। ਉਹ ਉਸੇ ਹੀ ਅਵਸਥਾ ਵਿੱਚ ਕਾਫ਼ੀ ਸਮੇਂ ਤੱਕ ਬੈਠੀ ਰਹੀ। ਅਚਾਨਕ ਉਸ ਦੇ ਸਾਹਮਣੇ ਅੱਖਾਂ ਨੂੰ ਚਕਾਚੌਂਧ ਕਰ ਦੇਣ ਵਾਲੀ ਇੱਕ ਰੋਸ਼ਨੀ ਪ੍ਰਗਟ ਹੋਈ ਅਤੇ ਜਲਦ ਹੀ ਸਿਮਰਨ ਆਪਣੇ ਸਾਹਮਣੇ ਇੱਕ ਚਿਲ ਮਿਲਾਉਂਦੀ ਹੋਈ ਰੋਸ਼ਨੀ ਦੀ ਗੇਂਦ ਨੂੰ ਚਮਕਦੇ ਹੋਏ ਦੇਖ ਪਾ ਰਹੀ ਸੀ। ਇੱਕ ਹਲਕੀ ਸਕੂਨਮਈ ਆਵਾਜ਼ ਨੇ ਖਾਮੋਸ਼ੀ ਨੂੰ ਤੋੜਿਆ।
5: ਕੀ ਹੋਇਆ ਬੇਟੀ, ਤੁਸੀਂ ਇੰਨਾ ਉਦਾਸ ਕਿਉਂ ਮਹਿਸੂਸ ਕਰ ਰਹੇ ਹੋ?
3: ਰੋਸ਼ਨੀ ਦੇ ਗੋਲੇ ਨੇ ਪੁੱਛਿਆ। ਸਿਮਰਨ ਨੇ ਸਮਝਾਇਆ,
4: ਵਾਹਿਗੁਰੂ ਜੀ, ਮੈਂ ਇਸ ਲਈ ਦੁਖੀ ਹਾਂ ਕਿ ਕੋਈ ਰੁੱਖ ਨਹੀਂ ਉੱਗ ਰਹੇ ਅਤੇ ਇਹ ਸਭ ਕੁਝ ਮਨੁੱਖਾਂ ਦੇ ਗਲਤ ਕੰਮਾਂ ਕਰਕੇ ਹੋ ਰਿਹਾ ਹੈ। ਸਾਡੀ ਇਸ ਪਿਆਰੀ ਧਰਤੀ ਮਾਂ ਤੇ ਹੁਣ ਕੁਝ ਹੀ ਰੁੱਖ ਬਚੇ ਹਨ। ਮੈਂ ਇਸ ਧਰਤੀ ਤੇ ਹੋਰ ਖੁਸ਼ੀਆਂ ਖੇੜੇ ਲੈ ਕੇ ਆਉਣਾ ਚਾਹੁੰਦੀ ਹਾਂ। ਵਾਹਿਗੁਰੂ ਜੀ, ਕਿਰਪਾ ਕਰਕੇ ਮੈਨੂੰ ਦੱਸੋ ਕਿ ਇਹੀ ਤਰੀਕਾ ਹੈ ਆਪਣੀ ਇਸ ਪਿਆਰੀ ਧਰਤੀ ਦਾ ਸਨਮਾਨ ਕਰਨ ਦਾ?
5: ਭਾਈ ਕਨ੍ਹਈਆ ਜੀ ਨੂੰ ਆਪਣਾ ਆਦਰਸ਼ ਬਣਾਓ ਅਤੇ ਪਿਆਰ ਆਪਣੇ ਆਪ ਉਪਜੇਗਾ।
3: सिमरन नूं एवे लग्या जिवें ओ सच दी मौजूदगी विच होवे, पर ओस नूं ओस सुनेहे दी समझ नहीं लगी।
4: पर भाई कन्हैया जी कौन हन?
3: वाहिगुरु जी ने जवाब दिता,
6: भाई कन्हैया जी ने तुहानू रास्ता दिखा दिता है।
3: फिर वाहिगुरु जी ने सिमरन नूं कुछ अजिहा दिखाया जो इतिहास विच वापरिया सी। उसने देखा कि उथे एक बहुत ही समर्पित सिख सन, जिन्हां नूं गुरु तेग बहादुर जी अते गुरु गोबिंद सिंह जी दोवां दे दर्शन करन दा सुभाग प्राप्त होया सी।
7: हे गुरु जी, मैं तुहाडे चरण कमलां च अपना सीस निभाउंदा हां, मैं तुहाडियां सिख्यावां नूं हमेशा याद रखांगा।
3: उस दा नाम सी कन्हैया।
7: वाह वाह गोबिंद सिंह, आपे गुरु चेला।
3: अपनी दृष्टि विच सिमरन ने देखा कि किवें एक फौज गुरु जी दे शहर आनंदपुर साहिब ते हमला बोल रही सी। उसने देखा कि जंग दी उस हफड़ा दफड़ी विच भाई कन्हैया जी जख्मी सिखां नूं पानी पिया रहे सन, अते नाल ही उन्हां नूं भी जिन्हां ने गुरु साहिब ते हमला कीता सी।
8: मैं मर रहा, मैनूं पानी दिओ, कृपा करके पानी।
7: पानी पियो अते ठीक हो जाओ वीर।
3: उसने देखा कि गुरु साहिब दे बाकी योद्धे इस गल तो खुश नहीं सन कि भाई कन्हैया जी दुश्मन सिपाहियां दी भी मदद कर रहे सन। ए चंगा काम लगदा है, पर अपने कोल ज्यादा पानी नहीं है, मैनूं लगदा है इन्हां नूं ए बंद कर देना चाहीदा है। जदों भाई कन्हैया जी गुरु साहिब दे सन्मुख सन, ता उन्होंने ए सब दे सच होण बारे पुछया कि ओ सचमुच दुश्मन दी मदद कर रहे सन, कि ओ दुश्मना नूं वी पानी पिला रहे सन, कि ये सच है। फिर सिमरन ने कुछ अजेहा देखया जिस नाल ओस नूं कुछ निवेकला महसूस होया जो ओस नूं पहला कदे नहीं सी होया। उसने एक संत दे दिल नूं महसूस कीता।
7: जी हां गुरु साहब, ए जो कह रहे ने ओ सच है। जदों मैं किसे नूं भी देखता हां, मैनूं सिर्फ तुहाडा चेहरा ही नजर आउंदा है। मैनूं सारी मनुखता विच सिर्फ रब ही दिसदा है। मैं किवें उनां दी सेवा ना करां? मैं तां सिर्फ तुहाडी सेवा ही कर रहा हुंदा हां गुरु साहब।
3: गुरु साहब दे इस संतमई मनुख नूं सुन के सिमरन दियां अखां चों हंजू वगण लग पए। ए देखना किन्ना सोहना सी कि किवें गुरु साहिब ने अपने सच्चे सिख नाल प्यार कीता। गुरु जी ने हामी भरी। उन्होंने भाई कन्हैया जी नूं आशीर्वाद दिंदिया कहा कि भाई कन्हैया जी, तुसी जो कीता बड़ा ही चंगा कीता। तुसी गुरबाणी दे सुनेहे नूं चंगी तरह समझिया। अते गुरु जी ने भाई कन्हैया जी नूं एक दवाई भी दिती अते कहा कि तुसी इस दवाई दी मदद नाल जख्मियां दी सेवा करो।
7: मैं तुहाडे तो बलिहारे जांदा हां गुरु जी, अते तुहाडे चरण कमलां च अपना सीस निभाउंदा हां।
3: जिवें ही सिमरन दी अख चों इक हंजू डिग्गिया तां उस नूं ए समझ लगी कि जदों असी रब कोल जांदे हां तां असी सारिआं नूं इक वजों देखदे हां।
4: ਇਹੀ ਸਾਡੀ ਧਰਤੀ ਲਈ ਇੱਕ ਹੱਲ ਹੈ। ਸਾਨੂੰ ਇਹ ਸਮਝਣਾ ਪਵੇਗਾ ਅਤੇ ਸੱਚ ਦੇ ਨਾਲ ਅੱਗੇ ਵਧਣਾ ਪਵੇਗਾ ਕਿ ਅਸੀਂ ਸਾਰੇ ਇੱਕ ਹਾਂ।
3: ਫਿਰ ਇੱਕੋ ਦਮ ਬਿਨਾਂ ਕੋਈ ਕੋਸ਼ਿਸ਼ ਕੀਤੇ ਉਸ ਦੇ ਮੂੰਹੋਂ ਕੁਝ ਸ਼ਬਦ ਨਿਕਲੇ।
4: ਜਿਵੇਂ ਭਾਈ ਕਨ੍ਹੈਯਾ ਜੀ ਇੱਕ ਓੰਕਾਰ ਨੂੰ ਦੇਖਦੇ ਸਨ, ਉਵੇਂ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ।
5: ਦੁਬਾਰਾ ਬੋਲੋ।
4: जिवें भाई कन्हैया जी एक ओंकार नूं देखदे सन, उवें मैं सारिआं विच इक नूं वेखांगी। धन वाहिगुरु।
3: एही तुहाडा मंत्र है, इस नूं दोहरांदे होए बीज बीजदे रहो। दुनिया विच प्यार जरूर वरदेगा, सब कुछ ठीक हो जावेगा। एक वार फिर रोशनी चमकी। सिमरन ने अपनियां अखां खोलियां।
2: वाह!
3: उस पल विच उस नूं ए लगया कि उस ने सच नूं पा लिया है। बाद विच उस ने इस नवे मंत्र बारे सोचिया अते उस नूं पता सी कि उस ने की करना है। अपनियां अखां विच इक चमक लै के ओ अपने घर गई अते अपने मापिया नूं दस्या कि गुरुद्वारे विच की होया।
2: वाह पुत्र जी, तुहानूं सिद्धा रब जी कोलों मंत्र मिलिया है।
9: तुसी गुरु साहिब दे किन्ने प्यारे बच्चे हो।
2: फिर वाहिगुरु जी ने कहा कि प्यार जरूर उपजेगा, इस करके मेनू सिर्फ रुख लगाने ने अते ये महसूस करना है कि असी सारे एक हां अते मंत्र नु जपना है।
3: ओ उसे समय बाजार गए अते कुछ रुखां दे बीज खरीद लियाए। फिर उन्हां नु बीजण लई ओ घर वापस आ गए। पूरा समा ओ जिन्ना हो सकया उस मंत्र नु दोहरांदी रही।

0: he said warmly. I've written down some very specific things.
1: They seem random to me. I mean, will you explain that to me, please?
0: Well, my friend, I wrote down two things. Number one, I wrote down every single time in my life someone did something kind to me. He said proudly, as if that one statement made everything in the world suddenly better. Narayan Gupta thought for a second, and then said,
1: I'm not sure if I could fill a book with things people did that were kind to me.
0: He gave her a mischievous smile. You would be surprised. If you really paid attention, you would realize that there is a lot more kindness in this world than you think. As Narayan held the book in her hands, she felt a flutter of hope in her heart. She started to think, there actually might be some magic on these pages.
1: Huh. Okay, well, what was the second thing you wrote down?
0: Jagjit stood up straight and said with a radiant and totally satisfied smile, I wrote down every time I honestly feel good. The room echoed with a purity of his cheerfulness. Every time I honestly feel good. Honestly feel good. Feel good.
1: So, you're telling me that all you did was write down every time someone did something kind for you, and every time you felt honestly good? It seems so simple.
0: This universe we live in is simple, my friend. I have never been sad for too long in my life. Whenever I feel bad, I just read from this book. It reminds me of everything that makes me feel good, and all the kind things that people have done for me. How could I ever stay sad? She interjected.
1: But Jagjit, some people have really tough lives. What if no one is ever kind to them, and they never feel good?
0: Jagjit paused, and got a really deep look in his eyes. And then he said, Even they might be surprised if they wrote it all down. They might find that they didn't realize how much kindness people really give them. Certainly, I will give them kindness. Narayan felt honestly good when her friend had said that. She just let that feeling sit in her heart until she thought of another question.
1: It's a beautiful and wonderful idea. Just tell me why you put so much gold and diamonds on the cover of this book. It must be worth a fortune.
0: Jagjit sat down next to his good friend, and he kindly looked her in the eyes. Kindness is the real wealth. It is more valuable than anything I own. All this gold and jewels will stay here on the earth. When I leave this body of mine, kindness, my friend, that I will take with me. The room seemed to fill with light. See, this little book reminds me of all the kindness, and then I'm full of kindness. And then people trust me. And that's why I've become wealthy in this world. It's also why I have so many friends. And this book also reminds me of what makes me feel good. And then I'm full of goodness. And I want to share with everybody. And it's because I'm full of goodness that I know what I want and I know who I am. And that is why I'm totally satisfied with my life. This little book is truly the secret to all happiness and success. Well, just then, Narayan remembered something kind someone did for her just that day.
1: Actually, just today I was trying to drive to your house. I asked someone for directions, and the gentleman who gave me directions was so kind. He took 10 minutes to explain how to get here. He really wanted to make sure I didn't get lost, and he went out of his way when he didn't really have to. I have to say, it was kind. I felt good when he did that. I feel good again just thinking of it right now.
0: Jagjit pulled another book from under the altar. It was totally plain on the outside, and all the pages were blank. Narayan, it's not hard. Try it. Go ahead, my friend. Write down what he did for you. Write down how it made you feel. You can use this book.
1: Wow, Jagjit, thank you so much. I guess it can't hurt. Huh, it's funny. Now that we're on the subject, Jagjit, giving me the book was very kind of you. Oh, I'm gonna write that one down right now.
0: She was gleaming in celebration of the kindness of her friend. Then she got a smirk on her face.
1: This book doesn't have gold and diamonds on it.
0: He gave her a most confident look in the eye and said, "Not yet, my friend, but you would be surprised. You would be surprised." Well, folks, let me ask you a question. Can you think of the last time someone did something kind for you? If you can, clap your hands. Do you remember the last time that you felt honestly good? If you can, laugh out loud. Go ahead, laugh. And that is the secret to all success and happiness.
2: I really liked that story. Did you? What was your favorite part of the story? I can read these stories by myself from the SeekNet storybook. You can get one too.
3: This is a good story.
4: Me too. I've been waiting to listen to it.
5: Amar Das meets the Guru. Amar Das rode to meet the Guru. This trip was more important than any of the great pilgrimages he'd been on before. He recited the lines he had just memorized.
6: Bea Manor Kanchana Fir Hove. Jai Gurumale Teneha.
7: Iron is transformed into gold if one meets with the Guru.
6: Ekanam Amrita Oho Deve. Tol Nanaka Tristas Deha.
7: They are blessed with the nectar name, and then, O Nanak, the body is made steady.
5: We're here. Come this way. The Guru's over there. When he saw the saintly face of Sri Guru Angad Dev Ji, Amar Das Ji's heart burst open with light and love. Guru Angad stood up to greet his elder.
8: Welcome, good sir.
5: They were in-laws. Amar Das was the Guru's daughter's uncle-in-law. They moved towards each other to embrace. But instead...
7: O Guru, I am a worm unto you.
5: Amar Das Ji immediately fell on his knees and touch the guru's feet. Everyone was surprised. Oh, wow. They thought,
9: but he's not a student. He's the guru's relative.
10: Yeah, and he's senior in age. Amar Das is 20 years older.
5: Amar Das Ji felt in his heart like he had discovered a great secret treasure.
7: My guru, don't think of me as your relative, and don't even think of me as an elder. Please, take me as a servant and show me the right path.
5: The guru saw his determination and his devotion.
11: You are accepted, are accepted.
5: Amar Das Ji cried. From then on, Amar Das Ji dedicated himself to serving the Guru and living by the Guru's teachings. He woke in the early morning and recited the Guru's words,
6: Itonkar Satnam Kartapurk Nirbo.
5: He learned to read and understand the Guru's writings. He served the Guru's langar.
6: Satnam, Satnam, Satnam, Satnam.
5: Washed the dishes, collected firewood to cook the food, and brought water for the guru's bath. He served everyone and he never forgot anything the guru had told him.
7: Yes, my guru.
5: He became a special part of the guru's presence. The Sikhs were very humbled to see the service of this man who was over 60 years old. Once, a man asked Guru Angad Ji,
12: My name is Gobind. By your grace, I was able to build the city. I beg you, Guru Ji, give us your darshan. It is by a river. When more people will come, it will be a very beautiful place. Live in the new city. It will be dedicated to you. Please, Guru Ji, bless us with your presence.
5: The city was named Gondwal. It was 14 miles away, but because Guru Angad had been told by his master to live where he was in Khadur, he sent Amar Das Ji to live in this new city.
11: Amar Das.
7: Yes, my guru. Hukam karo.
11: Go and spend your nights in Gondwal and come here during the day.
5: Just as the guru ordered, Amar Das spent his nights in the new city. He would wake up in the early morning and fill a large pot with water from the river.
6: Iptonkar Satnam Kartapurk.
5: He would recite Japji as he carried the pot over his head.
6: Nirbo Nirver Akal Murit.
5: And walk many miles to the guru's house.
6: Ajuni Sebang Gur Prasad Jap.
5: It was a heavy load and a long trip, but Amar Das Ji never wavered in his determination.
6: Adasach, Jugadasach, Hebi Such, Nanakahose Bi Such.
5: After bringing water and having the guru's darshan, he spent the whole day in service. After joining in the evening Gurbani, he personally washed the guru. When the guru went to sleep, Amar Das Ji went back to Gondwal. And he walked backwards the whole time. Walking backwards was his way of showing to himself his personal devotion. It cemented in him that he would never turn away from serving the guru. The heavens saw how Amar Das Ji's devotion was not a ritual. It was sincere and strong.
7: While others lead their lives in doubt, the person whose heart has the sacred word, they get the real understanding.
5: One day, Amar Das Ji saw that Guru Angad was in pain. The guru had an ailment on his foot that was oozing.
11: The pain in my toe is too much. I cannot sleep.
5: Amar Das Ji immediately put his mouth on the sore to suck out what was coming out of it. The guru was relieved that he could now get a good sleep. Amar Das Ji had demonstrated extreme devotion.
11: Ask me something. I will grant you a favor.
5: Amar Das Ji didn't think of favors for himself. He only thought of the Guru.
7: Oh, my Guru, I only ask that you not have pain. My king, you are beyond these things. You yourself have the power to heal.
11: Sometimes comfort is a problem. It makes us forget, and pain is the medicine. But above pain and comfort, what is important is to remember the Creator.
5: Amar Das Ji always listened to and obeyed his master. The Guru's humility only made him more humble himself. The love and devotion between master and servant increased every day.
2: Sikhnet has the best stories.
4: I'm definitely listening to the next one.
13: ਇਹ ਕਹਾਣੀ ਗੁਰਸਿੱਖ ਹੋਣ ਕਰਕੇ ਸਾਡੀ ਸ਼ਕਤੀ ਬਾਰੇ ਆ।
14: ਮੈਂ ਸੁਣਿਆ ਹੈ ਜੇ ਅਸੀਂ ਬਹੁਤ ਸਾਰੀ ਬਾਣੀ ਪੜ੍ਹਦੇ ਹਾਂ ਤਾਂ ਅਸੀਂ ਲੋਕਾਂ ਦੇ ਦਿਮਾਗ ਦੀ ਸੋਚ ਨੂੰ ਵੀ ਪੜ੍ਹ ਸਕਦੇ ਹਾਂ।
4: ਵਾਹ, ਮੈਂ ਵੀ ਬਹੁਤ ਸਾਰਾ ਪਾਠ ਕਰਨਾ ਚਾਹੁੰਦੀ ਹਾਂ ਤਾਂ ਜੋ ਮੈਂ ਕਹਾ ਉਹ ਸੱਚ ਹੋ ਜਾਏ।
13: ਹਾਂਜੀ, ਜਦੋਂ ਅਸੀਂ ਸਿੱਖੀ ਦੇ ਰਾਹ ਤੇ ਤੁਰਦੇ ਹਾਂ ਤਾਂ ਅਸੀਂ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਉੱਠ ਜਾਂਦੇ ਹਾਂ, ਇਸ਼ਨਾਨ ਕਰਕੇ ਸਵਾਸ ਗਿਰਾਸ ਨਾਮ ਜਪਦੇ ਹਾਂ, ਮਿਹਨਤ ਕਰਦੇ ਹਾਂ ਅਤੇ ਸੇਵਾ ਕਰਦੇ ਹਾਂ। ਸਾਡੇ ਉੱਤੇ ਬਹੁਤ ਸਾਰੇ ਪੱਖੋਂ ਬੇਅੰਤ ਕਿਰਪਾ ਹੈ। ਕਦੇ ਨਾ ਕਦੇ ਸਾਨੂੰ ਇਲਾਹੀ ਸ਼ਕਤੀਆਂ ਵੀ ਮਿਲ ਸਕਦੀਆਂ ਹਨ।
4: ਮੈਂ ਇੰਨਾ ਸ਼ਕਤੀਸ਼ਾਲੀ ਹੋਣਾ ਚਾਹੁੰਦਾ ਹਾਂ ਕਿ ਮੈਂ ਉਹਨਾਂ ਸਭ ਦਾ ਨਾਸ਼ ਕਰਦੇ ਹਾਂ ਜੋ ਮੈਨੂੰ ਤੰਗ ਕਰਦੇ ਹਨ।
13: ਗੁਰੂ ਸਾਹਿਬ ਦੇ ਸਮੇਂ ਵੀ ਕਈ ਇਹੋ ਜਿਹੇ ਸਿੱਖ ਸਨ ਜਿਨ੍ਹਾਂ ਦੀ ਸੋਚ ਇਸੇ ਤਰ੍ਹਾਂ ਦੀ ਸੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਇੱਕ ਸਿੱਖ ਹੋਏ ਹਨ ਭਾਈ ਜੇਠਾ, ਜੋ ਕਿ ਬਹੁਤ ਵਫ਼ਾਦਾਰ ਸਨ, ਜਿਸ ਕਰਕੇ ਉਹਨਾਂ ਨੂੰ ਗੁਰੂ ਦੇ ਪੰਜਾਂ ਵਿੱਚ ਵੀ ਸ਼ਾਮਿਲ ਕੀਤਾ ਗਿਆ ਸੀ।
15: ਗੁਰੂ ਸਾਹਿਬ ਹੀ ਇਸ ਧਰਤੀ ਉੱਤੇ ਪਾਰ ਬ੍ਰਹਮ ਹਨ, ਉਹਨਾਂ ਤੋਂ ਉੱਚਾ ਕੋਈ ਹੋਰ ਨਹੀਂ।
13: ਅਤੇ ਭਾਈ ਪਿਰਾਣਾ ਜੀ ਪੰਜਾਬ ਵਿੱਚ ਹੀ ਇੱਕ ਹੋਰ ਗੁਰਸਿੱਖ ਸਨ।
16: ਗੁਰੂ ਅਰਜਨ ਆਪ ਹੀ ਸ਼ਾਂਤੀ ਦੀ ਮੂਰਤ ਹਨ।
13: ਭਾਈ ਜੇਠਾ ਤੇ ਭਾਈ ਪਿਰਾਣਾ ਉੱਥੇ ਹੀ ਸਨ ਜਦੋਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਆਪ ਨੂੰ ਸੱਚ ਦੀ ਖਾਤਰ ਕੁਰਬਾਨ ਕੀਤਾ ਸੀ। ਉਹ ਉਹਨਾਂ ਵਿਰਲਿਆਂ ਵਿੱਚੋਂ ਸਨ ਜਿਨ੍ਹਾਂ ਨੇ ਆਪਣੀ ਅੱਖੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਤੇ ਅਕਹਿ ਕਸ਼ਟ ਭੋਗਦੇ ਵੇਖਿਆ ਸੀ। ਉਹ ਉਹਨਾਂ ਦੇ ਲਈ ਦੇਖਣਾ ਵੀ ਬਹੁਤ ਔਖਾ ਸੀ ਅਤੇ ਉਹਨਾਂ ਤੋਂ ਚਰਿਆ ਨਹੀਂ ਸੀ ਜਾ ਰਿਹਾ।
17: ਇਹ ਦੁਸ਼ਟ ਇਨਸਾਨ ਜੋ ਗੁਰੂ ਜੀ ਨੂੰ ਇੰਨੀ ਤਸ਼ੱਦਦ ਦੇ ਰਿਹਾ ਹੈ, ਮੈਂ ਉਹਨੂੰ ਖਤਮ ਕਰ ਸਕਦਾ ਹਾਂ। ਲਾਹੌਰ ਵੀ ਤਾਂ ਇਸਦੇ ਹੀ ਰਾਜ ਵਿੱਚ ਹੈ, ਕਿਉਂ ਨਾ ਮੈਂ ਪੂਰੇ ਸ਼ਹਿਰ ਦਾ ਹੀ ਨਾਸ਼ ਕਰ ਦਿਆਂ? ਕੀ ਇਹੋ ਸਹੀ ਨਹੀਂ ਹੈ ਪਿਰਾਨੇ?
18: ਹਾਂ ਬਿਲਕੁਲ, ਮੈਂ ਦਿੱਲੀ ਦੀ ਰਾਜਧਾਨੀ ਨੂੰ ਵੀ ਸਮਾਪਤ ਕਰ ਦਿਆਂਗਾ। ਉੱਥੋਂ ਦੀ ਹੀ ਹਕੂਮਤ ਤੋਂ ਇਸ ਨੂੰ ਸ਼ਹਿ ਮਿਲਦੀ ਹੈ।
13: ਪਰ ਗੁਰੂ ਅਰਜਨ ਦੇਵ ਜੀ ਇਹ ਨਹੀਂ ਚਾਹੁੰਦੇ ਸਨ ਕਿ ਉਹ ਕਿਸੇ ਵੀ ਪ੍ਰਕਾਰ ਦਾ ਦਖਲ ਦੇਣ ਅਤੇ ਉਹਨਾਂ ਨੂੰ ਚੁੱਪ ਕਰਕੇ ਸ਼ਾਂਤ ਰਹਿਣ ਲਈ ਆਖਿਆ। ਇਹ ਚਰਨਾ ਬਹੁਤ ਔਖਾ ਸੀ, ਪਰ ਉਹਨਾਂ ਨੇ ਗੁਰੂ ਦੇ ਸ਼ਬਦਾਂ 'ਤੇ ਅਮਲ ਕੀਤਾ ਅਤੇ ਆਪਣੇ ਪਿਆਰੇ ਗੁਰੂ ਦੇ ਨਾਲ ਖੜ੍ਹੇ ਰਹੇ ਜਦੋਂ ਉਹ ਬੇਅੰਤ ਕਸ਼ਟਾਂ ਤੋਂ ਗੁਜ਼ਰ ਰਹੇ ਸਨ। ਉਹ ਗੁਰੂ ਜੀ ਦੇ ਨਾਲ ਅੰਤਲੇ ਸਮੇਂ ਤੱਕ ਸਨ। ਜਦੋਂ ਉਹ ਮੁੜ ਅੰਮ੍ਰਿਤਸਰ ਨੂੰ ਆਏ ਤਾਂ ਉਹਨਾਂ ਨੇ ਸਾਰੀ ਵਾਰਤਾ ਗੁਰੂ ਜੀ ਦੇ ਬੇਟੇ ਨੂੰ ਦੱਸੀ।
18: ਗੁਰੂ ਅਰਜਨ ਦੇਵ ਜੀ ਇਸ ਫਾਨੀ ਸੰਸਾਰ ਨੂੰ ਛੱਡ ਕੇ ਜੋਤੀ ਜੋਤ ਸਮਾ ਗਏ ਹਨ। ਉਹ ਪਿਆਰੇ ਸ਼ਹਿਜ਼ਾਦੇ ਹਰਗੋਬਿੰਦ ਜੀ, ਤੁਸੀਂ ਹੀ ਅਗਲੇ ਗੁਰੂ ਹੋ।
17: ਗੁਰੂ ਅਰਜਨ ਦੇਵ ਜੀ ਦੇ ਬਚਨ ਸੀ ਕਿ ਤੁਸੀਂ ਇੱਕ ਯੋਧੇ ਬਣਨਾ ਹੈ, ਫੌਜ ਤਿਆਰ ਕਰਨੀ ਹੈ ਅਤੇ ਉਹਨਾਂ ਦਾ ਨਿਆਂ ਕਰਨਾ ਹੈ ਜਿਨ੍ਹਾਂ ਨੇ ਘੋਰ ਪਾਪ ਕਮਾਇਆ ਹੈ।
19: ਸ਼੍ਰੀ ਗੁਰੂ ਹਰਗੋਬਿੰਦ ਨੇ ਆਪਣੇ ਪਿਤਾ ਦੇ ਦਿੱਤੇ ਹੁਕਮ ਨੂੰ ਪਾਲਣ ਕਰਨ ਦਾ ਵਾਅਦਾ ਕੀਤਾ ਅਤੇ ਅਖੀਰ ਉਹ ਆਪ ਵੀ ਬਾਦਸ਼ਾਹ ਦਾ ਸਾਹਮਣਾ ਕਰਨ ਲਾਹੌਰ ਗਏ।
13: ਜਾਣ ਤੋਂ ਪਹਿਲਾਂ ਉਹਨਾਂ ਨੇ ਸਭ ਨੂੰ ਆਦੇਸ਼ ਦਿੱਤਾ ਸੀ
19: कि उन्हां दे वड्डे जिवें कि उन्हां दे माता जी, माता गंगा जी अते बाबा बुढ़ा जी का किहा ही मानना है। इस दे उपरांत गुरु जी आप ही किले विच बंदी बना ले गए। भावें यह उन्होंने अपनी इच्छा अनुसार ही होन दिता सी, जिवें कि तुसी बंदी छोड़ दी साखी तो जानते हो।
20: भाई जेठा
19: ते भाई पिराना दोबारा रोह विच आ गए।
17: जहांगीर सम्राट ने यह सोच भी किवें लिया कि वह गुरु जी नूं बंदी बना लवेगा।
20: असी यह गुरु दा अपमान बिल्कुल नहीं होन दे सकते, हुण बहुत हो गया।
17: साडे कोल इन्नी शक्ति है कि असी इस सम्राट नूं आप ही सजा दे सकते हाँ।
20: पर असी जानते हाँ कि गुरु साहिब साडी शक्ति नूं इस्तेमाल करन दी मनाही ही करनगे।
19: उस समय अमृतसर तो बाबा बुढ़ा जी गुरु जी दे माता जी पासों एक फरमान लेके आए।
21: अपनी शक्ति दे अधीन तुसीं जो भी कर सकते हो करो, अते मेरे पुत्तर नूं जल्दी तो जल्दी वापस अमृतसर पहुंचा दिओ।
20: जे माता जी कहंदे हन कि असीं अपनी शक्ति नाल कुछ भी कर सकते हां, ते
17: तां चलो असीं भी फिर शेर बन के दिखाउंदे हां। चलो मेरे नाल।
20: जे तुहानूं इह ठीक लगदा है ते मैं तैयार हां।
17: असीं उसदा खात्मा कर देंगे। गुरु जी जल्द तो जल्द कैद विचों छुटने चाहिए हन।
19: भाई जेठे ने अपने नाल पिराने नूं ले लिया। दोनों ने भयानक शेर दा रूप धारण कर लिया।
4: हुण ए है ना ओ गल जिस बारे मैं कह रहा हां।
19: अगे बादशाह दिल्ली विच एक विशाल किले विच रह रहा सी। सो उस रात ओ शेर दे रूप विच तब्दील हो गए। वो दो भयानक शेर शाही सोन वाले कमरे विच दाखिल हो गए।
22: नहीं, मेरा अंत आ गया है।
19: बादशाह मदद ले कुरलाया अते गुरु जी ने उसनू शेरा तो बचा लिया। अगले दिन उन्होंने फिर शेर दा रूप धारण कर लिया अते बादशाह नू डराया।
22: ए शेर असली हन, पर मेरे पलंग दे हेठा किवें आ जांदे हन, अते फिर इकदम गायब भी किवें हो जांदे हन।
19: उस दे मंत्रियां ने बिल्कुल इस गल दा विश्वास ना कीता कि ए असली शेर सन। उन्हां नू लग्या कि ए बीमार है, तां उन्होंने बहुत वैद्य हकीमां नू सदिया ताकि वो ठीक हो जाए, पर कोई मदद ना हुई।
20: तां भाई जेठा
19: वैद दा पेश बनाया अते आप जाके सम्राट नू मिले।
22: कोई भी मेरी मदद नहीं कर सकिया, मेरे रोग नू कोई ना दस सकिया। देखते हां जे तुसी दस सको।
17: असल विच तुसी बीमार नहीं हो, मैं जानदा हां तुहाडे नाल की हो रहा है। रात वेले दो शेर आंदे हन ते तुहाडे दोवें पासे आके बैठ जांदे हन।
22: तुहानूं इस बारे कीवें पता लग्या?
17: मैं एक बहुत वड्डे गुरु दा शागिर्द हां, मैनूं बहुत कुछ पता है। मैनूं ए वी पता है जदों तुसी परेशानी विच हुंदे हो तां तुहानूं गुरु हरगोबिंद साहिब बचा लेंदे हन, नहीं तां शेरा ने हुण तक तुहानूं मार देना सी।
22: वाह, तुहानूं ते सच दा पता है। मैं ऐसा की करां जो मेरी मौत ना आए?
17: तुसी गुरु हरगोबिंद साहिब नूं बहुत चिर दा अपने कैद विच रख्या है। जितना तुसी पहला तय कीता सी उस तो किते वध समा हो गया है। तुसी गुरु नूं झूठ बोलिया है, ताँ करके ही शेर तुहाडी जान दे दुश्मन बने हुए हन। तुहानूं उन्हां नूं जल्द तो जल्द रिहा कर देना चाहिदा है। तुहानूं गुरु पास जाके उन्हां अगे सीस निवा के मुआफी दी फरियाद करनी चाहिदी है। जेकर तुसी उन्हां नूं अज ही रिहा ना कीता तां शेरां ने भी अज रात ही तुहाडा अंत कर देना है।
22: अज रात? नहीं नहीं, ओए ਗਵਾਲੀਅਰ ਦੇ ਕਿਲੇ ਦੇ ਸਿਪਾਹੀਆਂ ਨੂੰ ਕਹਿ ਦਿਓ ਕਿ ਗੁਰੂ ਹਰਗੋਬਿੰਦ ਜੀ ਨੂੰ ਇਸੇ ਵਕਤ ਰਿਹਾ ਕੀਤਾ ਜਾਏ।
19: ਭਾਈ ਜੇਠਾ ਜੀ ਦੀ ਇਹ ਤਰਕੀਬ ਕੰਮ ਆਈ।
22: ਹੇ ਅੱਲਾ, ਮੈਂ ਆਸ ਕਰਦਾ ਹਾਂ ਕਿ ਗੁਰੂ ਮੈਨੂੰ ਬਖਸ਼ ਦੇਣਗੇ। ਮੈਂ ਉਹਨਾਂ ਦੀ ਕਿਰਪਾ ਲਈ ਕੁਛ ਵੀ ਕਰਨ ਨੂੰ ਤਿਆਰ ਹਾਂ।
19: ਭਾਈ ਜੇਠਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੁਬਾਰਾ ਕਿਲੇ 'ਚ ਚਲੇ ਗਏ।
15: ਗੁਰੂ ਜੀ, ਸਾਡੇ ਕੋਲ ਇਹ ਖੁਸ਼ਖਬਰੀ ਹੈ।
19: ਪਰ ਗੁਰੂ ਜੀ ਜਾਣਦੇ ਸਨ ਕਿ ਕੀ ਹੋ ਰਿਹਾ ਹੈ ਅਤੇ ਭਾਈ ਜੇਠਾ ਤੋਂ ਕੁਛ ਨਿਰਾਸ਼ ਲੱਗ ਰਹੇ ਸਨ।
15: ਗੁਰੂ ਜੀ, ਕੀ ਸਭ ਠੀਕ ਹੈ?
19: ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਇੱਕ ਪਿਆਲਾ ਦਿੱਤਾ ਤੇ ਹੁਕਮ ਕੀਤਾ,
0: ਭਾਈ ਜੇਠਾ ਚਾਹ ਉੱਠ, ਇਸ ਪਿਆਲੇ ਵਿੱਚ ਨਦੀ ਤੋਂ ਪਾਣੀ ਭਰ ਕੇ ਲਿਆ।
15: ਹਾਂਜੀ ਮੇਰੇ ਗੁਰੂ ਜੀ।
19: ਨਦੀ ਕੋਈ ਜ਼ਿਆਦਾ ਦੂਰ ਨਹੀਂ ਸੀ, ਉਹ ਕਿਲੇ ਤੋਂ ਨਿਕਲੇ, ਨਦੀ ਦੇ ਲਾਗੇ ਗਏ, ਪਿਆਲਾ ਭਰਿਆ, ਵਾਪਸ ਆ ਗਏ ਤੇ ਗੁਰੂ ਸਾਹਿਬ ਨੂੰ ਪੇਸ਼ ਕੀਤਾ। ਪੀਣ ਦੀ ਥਾਂ ਗੁਰੂ ਸਾਹਿਬ ਨੇ ਉਹਨੂੰ ਕਿਹਾ, ਹੁਣ ਜਾਓ ਤੇ ਇਹ ਪਾਣੀ ਦੁਬਾਰਾ ਨਦੀ ਵਿੱਚ ਪਾ ਦਿਓ। ਉਹ ਹੈਰਾਨ ਹੋ ਗਏ।
15: ਵਾਪਸ? ਮਤਲਬ? ਅੱਛਾ ਜੀ, ਸਤ ਬਚਨ ਮੇਰੇ ਗੁਰੂ।
19: ਉਹਨੇ ਗੁਰੂ ਦਾ ਹੁਕਮ ਮੰਨਿਆ ਅਤੇ ਵਾਪਸ ਨਦੀ ਦੇ ਕੰਢੇ ਚਲੇ ਗਏ। ਸਾਰਾ ਪਾਣੀ ਪਿਆਲੇ ਵਿੱਚੋਂ ਨਦੀ ਵਿੱਚ ਪਾ ਦਿੱਤਾ ਅਤੇ ਦੁਬਾਰਾ ਆਪਣੇ ਗੁਰੂ ਕੋਲ ਚਲੇ ਗਏ ਤੇ ਗੁਰੂ ਜੀ ਨੇ ਅੱਗੋਂ ਪੁੱਛਿਆ, ਜਦੋਂ ਤੁਸੀਂ ਪਿਆਲਾ ਪਹਿਲਾਂ ਭਰਿਆ ਸੀ ਤਾਂ ਕੀ ਤੁਹਾਨੂੰ ਨਦੀ ਦੇ ਆਕਾਰ ਵਿੱਚ ਕੋਈ ਫਰਕ ਲੱਗਿਆ ਸੀ? ਕੀ ਨਦੀ ਦਾ ਆਕਾਰ ਘਟ ਗਿਆ ਸੀ?
15: ਨਦੀ ਵਿੱਚ ਤੇ ਬਹੁਤ ਪਾਣੀ ਹੈ, ਨਹੀਂ ਮੈਨੂੰ ਤੇ ਕੋਈ ਫਰਕ ਮਹਿਸੂਸ ਨਹੀਂ ਹੋਇਆ।
19: ਤਾਂ ਗੁਰੂ ਜੀ ਨੇ ਪੁੱਛਿਆ, ਜਦੋਂ ਤੁਸੀਂ ਉਹ ਪਿਆਲਾ ਦੁਬਾਰਾ ਨਦੀ ਵਿੱਚ ਪਾ ਦਿੱਤਾ ਤਾਂ ਕੀ ਤੁਹਾਨੂੰ ਆਕਾਰ ਵਿੱਚ ਵੱਡੀ ਲੱਗੀ?
15: ਪਿਆਲੇ ਦਾ ਤੇ ਨਦੀ ਨਾਲ ਕੋਈ ਤੋਲ ਹੀ ਨਹੀਂ, ਉਸ ਨਾਲ ਕੋਈ ਫਰਕ ਨਹੀਂ ਪਿਆ।
19: ਗੁਰੂ ਸਾਹਿਬ ਜੀ ਨੇ ਦੱਸਿਆ, ਜੋ ਗੁਰੂ ਘਰ ਦੀ ਸ਼ਕਤੀ ਹੈ ਉਹ ਸਦਾ ਹੀ ਨਦੀ ਵਾਂਗ ਵਗਦੀ ਰਹਿੰਦੀ ਹੈ। ਗੁਰੂ ਦੀ ਨਦੀ ਹਮੇਸ਼ਾ ਹੀ ਭਰੀ ਰਹਿੰਦੀ ਹੈ, ਨਾ ਉਹ ਘਟਾਈ ਜਾ ਸਕਦੀ ਹੈ ਨਾ ਵਧਾਈ ਜਾ ਸਕਦੀ ਹੈ। ਸਭ ਨੂੰ ਇਹ ਸੋਝੀ ਆਉਣ ਲੱਗੀ ਕਿ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇਹ ਕੰਮ ਕਰਨ ਲਈ ਕਿਉਂ ਕਿਹਾ ਸੀ। ਇਹ ਆਪਣੀ ਸ਼ਕਤੀ ਦਾ ਸਹੀ ਇਸਤੇਮਾਲ ਕਰਨ ਲਈ ਦਿੱਤਾ ਗਿਆ ਇੱਕ ਉਦਾਹਰਣ ਸੀ। ਗੁਰੂ ਜੀ ਅੱਗੇ ਸਿੱਖਿਆ ਦਿੰਦੇ ਰਹੇ, ਤੁਹਾਨੂੰ ਆਪਣੇ ਨੇਕ ਕੰਮਾਂ ਕਰਕੇ ਅਤੇ ਸੇਵਾ ਕਰਕੇ ਇੱਕ ਛੋਟੇ ਜਿਹੇ ਪਿਆਲੇ ਦੀ ਪ੍ਰਾਪਤੀ ਹੋਈ ਹੈ, ਪਰ ਉਸ ਛੋਟੀ ਜਿਹੀ ਕਮਾਈ ਨਾਲ ਤੁਸੀਂ ਇਹ ਸੋਚਿਆ ਕਿ ਤੁਸੀਂ ਇੱਕ ਵੱਡਾ ਕਾਰਜ ਕਰੋਗੇ। ਤਾਂ ਗੁਰੂ ਸਾਹਿਬ ਨੇ ਸਾਰਿਆਂ ਨੂੰ ਯਾਦ ਕਰਵਾਇਆ ਕਿ ਉਹ ਆਪਣੇ ਆਪ ਨੂੰ ਰਿਹਾ ਕਰਾਉਣ ਲਈ ਬਹੁਤ ਸਾਰੇ ਕੋਤਕ ਰਚਾ ਸਕਦੇ ਸਨ। ਜੋ ਸ਼ਕਤੀ ਤੁਹਾਡੇ ਕੋਲ ਹੁਣੇ ਹੈ ਗੁਰੂ ਘਰ ਤੋਂ ਹੀ ਪ੍ਰਾਪਤ ਹੋਈ ਹੈ। ਕੀ ਇਸ ਘਰ ਵਿੱਚ ਤੁਹਾਡੇ 'ਚ ਇੰਨੀ ਸ਼ਕਤੀ ਨਹੀਂ ਹੈ? ਆਪਣੇ ਦਿਲ ਨੂੰ ਇਹ ਸਵਾਲ ਕਰੋ।
15: ਹਾਂਜੀ ਮੇਰੇ ਗੁਰੂ ਜੀ, ਮੇਰੇ ਕੋਲ ਸ਼ੇਰ ਵਿੱਚ ਤਬਦੀਲ ਹੋਣ ਦੀ ਸ਼ਕਤੀ ਹੈ ਤੇ ਮੇਰਾ ਦ੍ਰਿੜ ਨਿਸ਼ਚੈ ਹੈ ਕਿ ਮੈਂ ਦਿੱਲੀ ਸ਼ਹਿਰ ਨੂੰ ਵੀ ਖਤਮ ਕਰ ਸਕਦਾ ਹਾਂ। ਪਰ ਤੁਸੀਂ, ਤੁਹਾਡੇ ਕੋਲ ਮੇਰੇ ਨਾਲੋਂ ਕਿਤੇ ਵੱਧ ਬੇਅੰਤ ਸ਼ਕਤੀਆਂ ਹਨ ਅਤੇ ਤੁਸੀਂ ਇਸ ਸਭ ਦਾ ਕਦੇ ਵੀ ਅੰਤ ਕਰ ਸਕਦੇ ਸੀ ਜਿਵੇਂ ਤੁਹਾਨੂੰ ਪਾਉਂਦਾ।
19: ਗੁਰੂ ਜੀ ਨੇ ਕਿਹਾ, ਤੁਹਾਨੂੰ ਸਦਾ ਹੀ ਆਪਣੀ ਸ਼ਕਤੀ ਦਾ ਇਸਤੇਮਾਲ ਕਰਨ ਲਈ ਹੁਕਮ ਲੈਣਾ ਚਾਹੀਦਾ ਹੈ ਅਤੇ ਅਸੀਂ ਤੁਹਾਨੂੰ ਇਹ ਹੁਕਮ ਨਹੀਂ ਦਿੱਤਾ ਹੈ। ਤਾਂ ਕਰਕੇ ਹੁਣ ਤੁਹਾਨੂੰ ਗੁਰੂ ਘਰ ਦੇ ਹੁਕਮ ਤੋਂ ਬਾਹਰ ਜਾਣ ਦਾ ਨਤੀਜਾ ਭੋਗਣਾ ਪੈਣਾ ਹੈ।
15: ਮੈਂ ਸਮਝ ਗਿਆ ਹਾਂ, ਮੈਂ ਹਰ ਪ੍ਰਕਾਰ ਦਾ ਨਤੀਜਾ ਭੋਗਣ ਲਈ ਤਿਆਰ ਹਾਂ।
19: ਸਾਰਿਆਂ ਨੂੰ ਹੁਣ ਗੁਰੂ ਸਾਹਿਬ ਜੀ ਦੇ ਸੰਦੇਸ਼ ਦਾ ਅਹਿਸਾਸ ਹੋ ਗਿਆ।
15: ਮੈਂ ਵੀ ਬਸ ਇਹ ਕਹਿਣਾ ਚਾਹੁੰਦਾ ਹਾਂ ਕਿ ਅਜਿਹਾ ਕਰਨ ਲਈ ਮੈਨੂੰ ਹੁਕਮ ਹੋਇਆ ਸੀ। ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਰਾਹੀਂ ਇਹ ਹੁਕਮ ਕੱਲਿਆ ਸੀ ਕਿ ਅਸੀਂ ਆਪਣੀ ਸ਼ਕਤੀ ਨਾਲ ਜੋ ਵੀ ਕਰ ਸਕਦੇ ਹਾਂ ਉਹ ਕਰੀਏ, ਜਿਸ ਨਾਲ ਆਪ ਜੀ ਜਲਦੀ ਰਿਹਾ ਹੋ ਸਕੋ। ਬਾਬਾ ਜੀ ਨੇ ਸਾਡੀ ਇਸ ਤਰਕੀਬ ਦੀ ਹਿਮਾਇਤ ਕੀਤੀ ਸੀ। ਫਿਰ ਵੀ ਆਪ ਜੀ ਨੂੰ ਸਭ ਦਾ ਭਲਾ ਮਾਲੂਮ ਹੈ ਅਤੇ ਮੈਂ ਤੁਹਾਡੀ ਆਗਿਆ ਦਾ ਪੂਰਨ ਤੌਰ 'ਤੇ ਪਾਲਣ ਕਰਾਂਗਾ।
19: ਗੁਰੂ ਜੀ ਨੇ ਅਕਾਲ ਪੁਰਖ ਦੀ ਆਗਿਆ ਨੂੰ ਮੰਨਿਆ ਤੇ ਆਖਿਆ,
0: ਅਸੀਂ ਕੀ ਕਰ ਸਕਦੇ ਹਾਂ? ਅਸੀਂ ਮਾਤਾ ਜੀ ਅਤੇ ਬਾਬਾ ਜੀ ਦੇ ਵਚਨ ਨਹੀਂ ਮੋੜ ਸਕਦੇ, ਤਾਂ ਤੁਹਾਨੂੰ ਕੋਈ ਸਜ਼ਾ ਨਹੀਂ ਹੋਵੇਗੀ, ਪਰ ਸਾਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਤਾਂ ਗੁਰੂ ਸਾਹਿਬ ਜੀ ਨੇ ਸਭ ਨੂੰ ਸੰਤਾਂ ਦੇ ਮਾਰਗ ਬਾਰੇ ਸਮਝਾਇਆ। ਸਭ ਤੋਂ ਵੱਡੀ ਸ਼ਕਤੀ ਇਹ ਹੈ ਕਿ ਸ਼ਕਤੀ ਹੁੰਦੇ ਹੋਏ ਵੀ ਉਸ ਦਾ ਇਸਤੇਮਾਲ ਨਹੀਂ ਕਰਨਾ। ਨਾ ਚਰਿਆ ਜਾਣ ਵਾਲੇ ਨੂੰ ਅਸੀਂ ਚਰਨਾ ਸਿੱਖਣਾ ਹੈ। ਭਗਤ ਉਹਨਾਂ ਦੇ ਚਰਨਾਂ ਦੀ ਧੂਲ ਲੋਚਦੇ ਹਨ ਜੋ ਸਦਾ ਅਕਾਲ ਪੁਰਖ ਦੇ ਪਾਣੇ ਵਿੱਚ ਰਹਿੰਦਾ ਹੈ।
17: ਹਾਂਜੀ ਮੇਰੇ ਗੁਰੂ ਜੀ, ਮੈਂ ਆਪ ਜੀ ਦੇ ਜੀਵਨ ਦੇ ਮਾਰਗ ਦੀ ਪਾਲਣਾ ਕਰਾਂਗਾ।
0: ਤਾਂ ਅਸੀਂ ਇਲਾਹੀ ਸ਼ਕਤੀ ਬਾਰੇ ਕੀ ਸਿੱਖਿਆ?
4: ਕਿ ਜੇਕਰ ਸਾਡੇ ਕੋਲ ਕੋਈ ਠੋਸ ਵਜ੍ਹਾ ਵੀ ਹੈ ਤਾਂ ਵੀ ਸਾਨੂੰ ਉਹਨਾਂ ਨੂੰ ਡਰਾਉਣਾ ਨਹੀਂ ਚਾਹੀਦਾ।
0: ਸ਼ਾਬਾਸ਼, ਬਹੁਤ ਖੂਬ। ਹੋਰ ਕੀ ਸਿੱਖਿਆ?
4: ਕਿ ਸਾਡੀ ਸ਼ਕਤੀ ਪਹਿਲੇ ਜਿੰਨੀ ਹੈ ਅਤੇ ਗੁਰੂ ਦੀ ਸ਼ਕਤੀ ਨਦੀ ਜਿੰਨੀ।
0: ਸ਼ਾਬਾਸ਼। ਸਾਡੇ ਵਿੱਚੋਂ ਕਈ ਸਰੀਰਕ ਤੌਰ ਤੇ ਦੂਜੇ ਤੋਂ ਤਾਕਤਵਰ ਹਨ ਅਤੇ ਕੋਈ ਦਿਮਾਗੀ ਤੌਰ ਤੇ ਤਾਕਤਵਰ ਹੈ। ਕਈਆਂ ਕੋਲ ਇਲਾਹੀ ਸ਼ਕਤੀਆਂ ਵੀ ਹਨ ਜੋ ਦੂਜਿਆਂ ਕੋਲ ਨਹੀਂ ਹਨ। ਸਾਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੀਆਂ ਜੋ ਵੀ ਸ਼ਕਤੀਆਂ ਹਨ ਉਹ ਸਭ ਬਸ ਇੱਕ ਪਿਆਲੇ ਜਿੰਨੀਆਂ ਹਨ, ਇੱਕ ਪੂਰੇ ਸਮੁੰਦਰ ਦੇ ਸਾਹਮਣੇ। ਇਹ ਸਾਡੇ ਵੱਸ ਵਿੱਚ ਨਹੀਂ ਹੈ ਕਿ ਉਸ ਸ਼ਕਤੀ ਨੂੰ ਕਾਬੂ ਕਰੀਏ। ਉਸ ਗੁਰੂ ਦੀ ਸ਼ਕਤੀ ਦੀ ਆਪਣੀ ਹੀ ਮਿਹਰ ਹੈ ਅਤੇ ਆਪਣਾ ਹੀ ਭਾਵ ਹੈ। ਇਹ ਸਾਡੇ ਲਈ ਹੈ ਕਿ ਅਸੀਂ ਉਸ ਦੀ ਪਾਲਣਾ ਕਰੀਏ ਅਤੇ ਗੁਰੂ ਦੇ ਹੁਕਮ ਵਿੱਚ ਰਹੀਏ। ਗੁਰੂ ਜੀ ਕਹਿੰਦੇ ਹਨ, ਅਚਰ ਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਜੇਕਰ ਇਨਸਾਨ ਨਾ ਖਾਧੇ ਜਾਣ ਵਾਲੇ ਨੂੰ ਖਾ ਲਵੇ ਤਦ ਉਹ ਪੂਰਨ ਪੁਰਸ਼ ਦੇ ਬੰਦਾ ਹੈ ਅਤੇ ਪੂਰਨਤਾ ਦੇ ਰਾਹੀਂ ਸਿਆਣਪ ਪ੍ਰਾਪਤ ਕਰ ਲੈਂਦਾ ਹੈ।

0: ਕੀ ਤੁਸੀਂ ਕਦੇ ਸੋਚਿਆ ਹੈ ਕਿ ਗੁਰਬਾਣੀ ਤੁਹਾਡੇ ਲਈ ਕੀ ਕਰ ਰਹੀ ਹੈ? ਇਸ ਕਹਾਣੀ ਵਿੱਚ ਸ੍ਰੀ ਗੁਰੂ ਹਰਰਾਏ ਸਾਹਿਬ ਸਾਨੂੰ ਸਿਖਾਉਂਦੇ ਹਨ ਕਿ ਗੁਰਬਾਣੀ ਸਾਡੀ ਰੂਹ ਵਿੱਚ ਕਿਵੇਂ ਵਸਦੀ ਹੈ। ਇਸ ਦਾ ਬਹੁਤ ਮਹੱਤਵ ਹੈ। ਆਓ ਆਪਾਂ ਸਾਖੀ ਨਾਲ ਇਸ ਦੀ ਸ਼ੁਰੂਆਤ ਕਰੀਏ। ਕੀ ਤੁਹਾਨੂੰ ਯਾਦ ਹੈ ਕਿ ਅਸੀਂ ਸ੍ਰੀ ਗੁਰੂ ਹਰਰਾਏ ਜੀ ਬਾਰੇ ਕੀ ਸਿੱਖਿਆ ਸੀ?
1: ਗੁਰੂ ਜੀ ਨਿਮਰ ਹਨ, ਗੁਰੂ ਜੀ ਪ੍ਰੇਮ ਦੇ ਸਾਗਰ ਹਨ।
0: ਵਧੀਆ, ਬਹੁਤ ਵਧੀਆ। ਹੁਣ ਕੀ ਤੁਸੀਂ ਗੁਰੂ ਜੀ ਬਾਰੇ ਹੋਰ ਵੀ ਜਾਣਨਾ ਚਾਹੁੰਦੇ ਹੋ?
1: ਹਾਂਜੀ ਹਾਂਜੀ, ਜ਼ਰੂਰ।
0: ਠੀਕ ਹੈ, ਆਓ ਹੁਣ ਆਪਾਂ ਗੁਰੂ ਜੀ ਬਾਰੇ ਹੋਰ ਜਾਣੀਏ। ਸਿੱਧੇ ਬੈਠ ਜਾਓ, ਆਪਣੀਆਂ ਅੱਖਾਂ ਨੂੰ ਬੰਦ ਕਰ ਲਓ ਅਤੇ ਮੇਰੇ ਨਾਲ ਜਪੋ।
2: ਇਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ।
0: ਆਪਣੇ ਆਪ ਨੂੰ ਗੁਰੂ ਸਾਹਿਬ ਨਾਲ ਇਕਮਿਕ ਕਰੋ। ਧਰਤੀ ਦੇ ਸਾਰੇ ਜੀਵਾਂ ਲਈ ਆਪਣੇ ਦਿਲ ਵਿੱਚ ਪਿਆਰ ਰੱਖਦੇ ਹੋਏ ਜਪੋ।
2: ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ।
0: ਤੁਸੀਂ ਹੁਣ ਕਿਵੇਂ ਮਹਿਸੂਸ ਕਰ ਰਹੇ ਹੋ?
1: ਮੈਂ ਬਹੁਤ ਸਹਿਜ ਮਹਿਸੂਸ ਕਰ ਰਹੀ ਹਾਂ, ਜ਼ਿਆਦਾ ਖੁਸ਼, ਸ਼ਾਂਤ।
0: ਤੁਹਾਨੂੰ ਪਤਾ ਕਿ ਆਪਾਂ ਕਿਸ ਸ਼ਬਦ ਦਾ ਜਾਪ ਕੀਤਾ ਤੇ ਇਸ ਦਾ ਭਾਵ ਕੀ ਹੈ?
1: ਨਹੀਂ ਜੀ, ਮੈਂ ਥੋੜਾ ਜਾਣਦੀ ਹਾਂ ਪਰ ਜ਼ਿਆਦਾ ਅਰਥ ਨਹੀਂ ਪਤਾ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਵੇਈ ਵਿੱਚ ਗਏ ਸਨ, ਇਹ ਉਸ ਸਮੇਂ ਉਹਨਾਂ ਨੇ ਉਚਾਰਨ ਕੀਤਾ ਸੀ।
0: ਅਸੀਂ ਹਮੇਸ਼ਾ ਹੀ ਸਿੱਖਦੇ ਰਹਿੰਦੇ ਹਾਂ, ਜਿਵੇਂ ਜਿਵੇਂ ਸਾਡਾ ਅਨੁਭਵ ਵੱਧਦਾ ਜਾਂਦਾ ਹੈ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਹੋਰ ਜ਼ਿਆਦਾ ਸੋਝੀ ਆਉਂਦੀ ਜਾਂਦੀ ਹੈ। ਪਰ ਇਹ ਵੀ ਸੱਚ ਹੈ ਕਿ ਅਸੀਂ ਸਭ ਕੁਝ ਨਹੀਂ ਸਮਝ ਸਕਦੇ। ਇੱਕ ਵਾਰ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਨੂੰ ਕੁਝ ਸਿੱਖਾਂ ਨੇ ਇਹੀ ਸਵਾਲ ਪੁੱਛਿਆ।
3: ਗੁਰੂ ਸਾਹਿਬ, ਮਹਾਰਾਜ ਸਾਡਾ ਇੱਕ ਸਵਾਲ ਹੈ।
0: ਅਤੇ ਗੁਰੂ ਜੀ ਨੇ ਉਹਨਾਂ ਦਾ ਸਵਾਲ ਸੁਣਿਆ।
3: ਅਸੀਂ ਬਹੁਤ ਸਤਿਕਾਰ ਨਾਲ ਗੁਰਬਾਣੀ ਦਾ ਜਾਪ ਕਰਦੇ ਹਾਂ ਅਤੇ ਅਸੀਂ ਹਰ ਵੇਲੇ ਹੀ ਜਾਪ ਕਰਦੇ ਰਹਿੰਦੇ ਹਾਂ, ਪਰ ਕਦੇ ਕਦੇ ਸਾਨੂੰ ਅਰਥ ਸਮਝ ਨਹੀਂ ਆਉਂਦੇ ਕਿ ਅਸੀਂ ਕੀ ਜਾਪ ਕਰ ਰਹੇ ਹਾਂ। ਤੇ ਜੇਕਰ ਸਾਨੂੰ ਬਾਣੀ ਸਮਝ ਨਾ ਆਵੇ ਤਾਂ ਕੀ ਜਾਪ ਕਰਨ ਦਾ ਫਾਇਦਾ ਹੈ?
0: ਗੁਰੂ ਜੀ ਨੇ ਉਹਨਾਂ ਦੇ ਸਵਾਲ ਦਾ ਉਸ ਸਮੇਂ ਉੱਤਰ ਨਹੀਂ ਦਿੱਤਾ ਤੇ ਗੁਰੂ ਜੀ ਸਿਰਫ ਮੁਸਕੁਰਾਏ। ਗੁਰੂ ਜੀ ਨੇ ਸਹੀ ਸਮੇਂ ਦਾ ਇੰਤਜ਼ਾਰ ਕੀਤਾ ਤਾਂ ਕਿ ਉਹ ਉਹਨਾਂ ਨੂੰ ਉੱਤਰ ਦੇਣ ਦੀ ਬਜਾਏ ਅਨੁਭਵ ਦੁਆਰਾ ਸਿਖਾਉਣ। ਗੁਰੂ ਜੀ ਹਮੇਸ਼ਾ ਸਾਨੂੰ ਅਨੁਭਵ ਤੋਂ ਹੀ ਸਿਖਾਉਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਕੁਝ ਦਿਨ ਤੱਕ ਇੰਤਜ਼ਾਰ ਕੀਤਾ ਤੇ ਇੱਕ ਦਿਨ ਗੁਰੂ ਸਾਹਿਬ ਉਹਨਾਂ ਨਾਲ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਸਨ। ਗੁਰੂ ਸਾਹਿਬ ਨੇ ਸਿੰਘਾਂ ਨੂੰ ਰੁਕਣ ਲਈ ਕਿਹਾ ਅਤੇ ਪੁੱਛਿਆ, ਕੀ ਤੁਸੀਂ ਉਸ ਮਿੱਟੀ ਦੇ ਘੜੇ ਨੂੰ ਦੇਖ ਰਹੇ ਹੋ?
3: ਉਹ ਜੋ ਜ਼ਮੀਨ ਤੇ ਟੁੱਟਿਆ ਹੋਇਆ ਹੈ?
4: ਜੀ ਗੁਰੂ ਜੀ, ਦਿਖ ਰਿਹਾ ਹੈ।
0: ਗੁਰੂ ਜੀ ਨੇ ਉਹਨਾਂ ਨੂੰ ਕਿਹਾ, ਉਸ ਘੜੇ ਦਾ ਇੱਕ ਟੁਕੜਾ ਲਿਆਓ ਅਤੇ ਉਹਨਾਂ ਵਿੱਚੋਂ ਇੱਕ ਸਿੱਖ ਉੱਤਰ ਗਿਆ ਤੇ ਟੁਕੜਾ ਚੁੱਕ ਲਿਆਇਆ।
4: ਗੁਰੂ ਜੀ, ਇਹ ਹੈ ਜੀ।
0: ਇਸ ਘੜੇ ਵਿੱਚ ਘਿਓ ਸੀ, ਕਿਉਂਕਿ ਇਹ ਧੁੱਪ ਵਿੱਚ ਪਿਆ ਹੋਇਆ ਸੀ, ਇਸ ਕਰਕੇ ਧੁੱਪ ਨਾਲ ਘਿਓ ਪਿਘਲ ਰਿਹਾ ਸੀ ਅਤੇ ਘੜੇ ਦੇ ਅੰਦਰੋਂ ਪਿੰਗਲ ਕੇ ਇੱਕ ਲਕੀਰ ਬਣਾ ਕੇ ਮਿੱਟੀ 'ਚ ਸਮਾ ਰਿਹਾ ਸੀ। ਸ੍ਰੀ ਗੁਰੂ ਹਰਰਾਏ ਸਾਹਿਬ ਨੇ ਸਮਝਾਇਆ, ਗੁਰਬਾਣੀ ਸਿਮਰਨ ਦੇ ਨਾਲ ਇਸੇ ਤਰ੍ਹਾਂ ਹੁੰਦਾ ਹੈ। ਭਾਵੇਂ ਸਾਨੂੰ ਗੁਰੂ ਦੇ ਸ਼ਬਦ ਸਮਝ ਨਹੀਂ ਆਉਂਦੇ, ਪਰ ਜੇਕਰ ਅਸੀਂ ਭਗਤੀ ਭਾਵ ਨਾਲ ਜਪਦੇ ਹਾਂ ਤਾਂ ਇਹ ਮਨ ਵਿੱਚ ਵਸ ਜਾਂਦੇ ਨੇ, ਬਿਲਕੁਲ ਇਸ ਤਰ੍ਹਾਂ ਜਿਸ ਤਰ੍ਹਾਂ ਘੜੇ ਨੂੰ ਘਿਓ

0: ਉਸ ਨੇ ਸੜਕ ਤੇ ਖੜੀ ਇੱਕ ਔਰਤ ਵੇਖੀ।
1: ਨਾ ਨਾ ਉਸ ਰਾਸਤੇ ਨਾ ਜਾ, ਇਧਰ ਆ ਮੇਰੇ ਕੋਲ ਆ ਜਾ, ਆਪਾਂ ਦੋਵਾਂ ਮਿਲ ਕੇ ਬਹੁਤ ਮਜ਼ੇ ਕਰਾਂਗੇ। ਆਪਾਂ ਜੂਆ ਖੇਡਣ ਜਾ ਕੇ ਤੇਰਾ ਸਾਰਾ ਪੈਸਾ ਲੁਟਾ ਸਕਦੇ ਆ, ਚੱਲ ਨਾ, ਤੂੰ ਮੈਨੂੰ ਥੋੜੀ ਸ਼ਰਾਬ ਹੀ ਖਰੀਦ ਕੇ ਦੇ ਸਕਦਾ।
2: ਵੈਸੇ ਇਹ ਸਭ ਸੁਣਨ ਵਿੱਚ ਕਿੰਨਾ ਮਜ਼ੇਦਾਰ ਲੱਗ ਰਿਹਾ ਹੈ, ਪਰ ਮੈਂ ਤਾਂ ਉਸੇ ਹੀ ਰਸਤੇ ਤੇ ਚੱਲਿਆ ਗੁਰੂ ਜੀ ਦੇ ਵੱਲ।
1: ਕੀ ਸਿਗਰਟ ਪੀਣ ਦਾ ਮਨ ਹੈ? ਲੈ ਸਿਗਰਟ ਪੀ, ਤੇਰੀ ਪਤਨੀ ਨੂੰ ਇਹ ਕਦੇ ਵੀ ਪਤਾ ਨਹੀਂ ਚੱਲੇਗਾ ਕਿ ਤੂੰ ਮੇਰੇ ਨਾਲ ਹੈ।
2: ਠੀਕ ਹੈ, ਇਸ ਵਾਰ ਮੈਂ ਇਸ ਦੇ ਨਾਲ ਹੀ ਸਮਾਂ ਬਿਤਾਵਾਂਗਾ।
1: ਚਲੋ ਚਲੀਏ, ਮੈਂ ਚਾਹੁੰਦੀ ਹਾਂ ਕਿ ਤੂੰ ਮੈਨੂੰ ਬਹੁਤ ਕੁਝ ਖਰੀਦ ਕੇ ਦੇਵੇਂ।
0: ਤਾਂ ਉਸ ਬੁਰੇ ਦੋਸਤ ਨੇ ਘਰ ਵਿੱਚ ਬਣਾਈਆਂ ਮਿਠਾਈਆਂ ਗੁਰੂ ਜੀ ਨੂੰ ਨਹੀਂ ਦਿੱਤੀਆਂ ਜੋ ਉਸ ਨੇ ਵਾਅਦਾ ਕੀਤਾ ਸੀ। ਇਸ ਦੀ ਬਜਾਏ ਉਸ ਨੇ ਸ਼ਰਾਬ ਪੀਤੀ, ਸਿਗਰਟ ਪੀਤੀ ਅਤੇ ਆਪਣੇ ਪੈਸੇ ਦਾ ਜੂਆ ਖੇਡਿਆ। ਉਸ ਨੇ ਉਹਨਾਂ ਲੋਕਾਂ ਨਾਲ ਆਪਣਾ ਸਮਾਂ ਬਿਤਾਇਆ ਜੋ ਕੁਝ ਚੰਗਾ ਨਹੀਂ ਕਰਦੇ ਹੋਏ ਆਪਣੀ ਜ਼ਿੰਦਗੀ ਬਰਬਾਦ ਕਰਦੇ ਹਨ।
1: ਗੁਰੂ ਜੀ ਨਾਲ ਸਮਾਂ ਬਿਤਾਉਣਾ ਕਿਹੋ ਜਿਹਾ ਲੱਗਿਆ?
3: ਅੱਛਾ, ਉਹ ਗੁਰੂ ਜੀ, ਹਾਂ ਉਹ ਚੰਗਾ ਸੀ, ਬੜਾ ਹੀ ਅਨੰਤਮਈ ਸੀ ਤੇ ਬੜਾ ਹੀ ਚੰਗਾ ਸੀ।
1: ਕੀ ਉਹਨਾਂ ਨੇ ਸਾਰੀ ਭੇਟਾਂ ਸਵੀਕਾਰ ਕੀਤੀ?
3: ਪੇਂਟਾ ਕਿਹੜੀ ਪੇਂਟਾ? ਅੱਛਾ, ਮਿਠਾਈਆਂ। ਹਾਂ ਮਿਠਾਈਆਂ ਉਹਨਾਂ ਰੱਖ ਲਈਆਂ ਤੇ ਕਿਹਾ ਕਿ ਹਾਂ ਆਸ਼ੀਰਵਾਦ, ਹਾਂ ਕੁਝ ਦੇ ਕੁਝ ਬਹੁਤ ਆਸ਼ੀਰਵਾਦ। ਹਾਂ
0: ਇਸ ਦੌਰਾਨ ਦੂਜੇ ਦੋਸਤ ਨੇ ਆਪਣਾ ਸਮਾਂ ਗੁਰੂ ਜੀ ਦੀ ਅਤੇ ਉਹਨਾਂ ਦੇ ਸੰਤ ਰੂਪੀ ਭਗਤਾਂ ਦੀ ਸੰਗਤ ਵਿੱਚ ਬਿਤਾਇਆ ਸੀ। ਹੇ ਗੁਰੂ ਜੀ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ, ਕਿਰਪਾ ਕਰਕੇ ਪੇਂਟਾ ਸਵੀਕਾਰ ਕਰੋ, ਇਸ ਦੀ ਵਰਤੋਂ ਗਰੀਬਾਂ ਦੀ ਸੇਵਾ ਲਈ ਕਰੋ। ਹੇ ਮਹਾਨ ਗੁਰੂ, ਮੈਂ ਤੁਹਾਡੀ ਸੇਵਾ ਵਿੱਚ ਸਦਾ ਹਾਜ਼ਰ ਹਾਂ, ਕਿਰਪਾ ਕਰਕੇ ਮੈਨੂੰ ਆਪਣੇ ਚਰਣਾਂ ਵਿੱਚ ਜਗ੍ਹਾ ਦਿਓ। ਹਰ ਰੋਜ਼ ਉਹ ਦੋਵੇਂ ਕੰਮ ਤੋਂ ਆਪਣੇ ਘਰ ਵੱਲ ਇਕੱਠੇ ਤੁਰ ਕੇ ਜਾਂਦੇ ਅਤੇ ਫਿਰ ਆਪਣੇ ਅਲੱਗ ਅਲੱਗ ਰਾਹਾਂ ਤੇ ਚਲੇ ਜਾਂਦੇ, ਇੱਕ ਗੁਰੂ ਜੀ ਕੋਲ, ਉਹਨਾਂ ਦੇ ਵਚਨ ਸੁਣਨ,
4: ਵਾਹਿਗੁਰੂ
0: ਸ਼ਬਦ ਗਾਉਣ,
4: ਵਾਹਿਗੁਰੂ ਵਾਹਿਗੁਰੂ
0: ਦਾਨ ਕਰਨ ਅਤੇ ਸਾਧ ਸੰਗਤ ਨਾਲ ਸਮਾਂ ਬਿਤਾਉਣ ਲਈ ਚਲਾ ਜਾਂਦਾ ਅਤੇ ਦੂਜਾ ਦੋਸਤ ਉਸ ਔਰਤ ਕੋਲ ਚਲਾ ਜਾਂਦਾ। ਉਸ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਝੂਠ ਬੋਲਿਆ ਅਤੇ ਉਹਨਾਂ ਦੀ ਪੇਟਾਂ ਦੀ ਦੁਰਵਰਤੋਂ ਕੀਤੀ। ਉਸ ਨੇ ਉਹਨਾਂ ਦਾ ਪੈਸਾ ਜੂਆ ਖੇਡਣ, ਉਸ ਔਰਤ ਨਾਲ ਸ਼ਰਾਬ ਅਤੇ ਸਿਗਰਟ ਪੀਣ ਵਿੱਚ ਖਰਚ ਕਰ ਦਿੱਤਾ। ਉਸ ਨੇ ਆਪਣਾ ਸਮਾਂ ਬੁਰੀ ਸੰਗਤ ਵਿੱਚ ਬਿਤਾਇਆ, ਉਹਨਾਂ ਨੀਵੇਂ ਲੋਕਾਂ ਨਾਲ ਜੋ ਆਪਣੀ ਜ਼ਿੰਦਗੀ ਖਰਾਬ ਕਰਦੇ ਸਨ। ਇਹ ਕਈ ਦਿਨਾਂ ਤੱਕ ਹਰ ਰੋਜ਼ ਹੁੰਦਾ ਰਿਹਾ। ਆਖਰ ਵਿੱਚ ਇੱਕ ਦੋਸਤ ਨੇ ਕਿਹਾ,
2: ਮੇਰੀ ਗੱਲ ਸੁਣ, ਤੂੰ ਆਪਣਾ ਸਾਰਾ ਸਮਾਂ ਗੁਰੂ ਜੀ ਦੇ ਕੋਲ ਚੰਗੇ ਕੰਮ ਕਰਦੇ ਹੋਏ ਬਿਤਾਉਣਾ ਹੈ, ਜਦਕਿ ਮੈਂ ਆਪਣੀ ਪਤਨੀ ਨੂੰ ਝੂਠ ਬੋਲਦਾ ਹਾਂ ਅਤੇ ਮੈਂ ਆਪਣਾ ਸਾਰਾ ਸਮਾਂ ਮਾੜੇ ਕੰਮਾਂ ਵਿੱਚ ਬਰਬਾਦ ਕਰਦਾ ਹਾਂ, ਪਰ ਫਿਰ ਵੀ ਆਪਣੀਆਂ ਜ਼ਿੰਦਗੀਆਂ ਨਹੀਂ ਬਦਲੀਆਂ। ਤੂੰ ਵੀ ਉਹੀ ਹੈ ਜੋ ਪਹਿਲਾਂ ਹੁੰਦਾ ਸੀ ਅਤੇ ਮੈਂ ਵੀ ਉਹੀ ਹਾਂ, ਤਾਂ ਫਿਰ ਕੀ ਫਰਕ ਪੈਂਦਾ ਕਿ ਅਸੀਂ ਚੰਗਾ ਕਰੀਏ ਜਾਂ ਮਾੜਾ? ਆਪਣੀ ਜ਼ਿੰਦਗੀ ਤਾਂ ਉਵੇਂ ਹੈ ਜਿਵੇਂ ਪਹਿਲਾਂ ਸੀ।
0: ਦੂਜੇ ਦੋਸਤ ਨੇ ਕਿਹਾ,
4: ਆਓ ਆਪਾਂ ਇਹ ਸਵਾਲ ਉਸ ਈਸ਼ਵਰ ਤੋਂ ਪੁੱਛੀਏ, ਮੈਨੂੰ ਵਿਸ਼ਵਾਸ ਹੈ ਕਿ ਆਪਾਂ ਨੂੰ ਸਹੀ ਉੱਤਰ ਮਿਲੇਗਾ। ਕੱਲ ਨੂੰ ਮੇਰੇ ਗੁਰੂ ਜੀ ਦੇ ਮਿਲਣ ਤੋਂ ਬਾਅਦ ਅਤੇ ਤੇਰੇ ਉਹ ਸਭ ਕੁਝ ਕਰਨ ਤੋਂ ਬਾਅਦ ਜੋ ਤੂੰ ਕਰਦਾ ਹੈ, ਆਪਾਂ ਇੱਥੇ ਹੀ ਮਿਲਦੇ ਹਾਂ, ਆਪਾਂ ਇਸ ਰੁੱਖ ਹੇਠਾਂ ਹੀ ਮਿਲਾਂਗੇ ਅਤੇ ਆਪਾਂ ਨੂੰ ਜਵਾਬ ਆਪਣੇ ਆਪ ਮਿਲ ਜਾਏਗਾ।
2: ਇੰਜ ਹੀ ਕਰਦੇ ਹਾਂ, ਮੈਂ ਦੇਖਣ ਲਈ ਉਤਸੁਕ ਹਾਂ ਕਿ ਕੀ ਹੋਣ ਵਾਲਾ ਹੈ।
4: ਠੀਕ ਹੈ ਮੇਰੇ ਦੋਸਤ, ਹੁਣ ਆਪਾਂ ਕੱਲ ਹੀ ਮਿਲਾਂਗੇ।
0: ਅਗਲੇ ਦਿਨ ਉਹ ਗੁਰੂ ਜੀ ਕੋਲ ਗਿਆ ਅਤੇ ਸੰਗਤ ਦੀ ਨਿੱਘੀ ਗੋਦ ਵਿੱਚ ਬਹਿ ਕੇ ਉਸ ਨੇ ਰੂਹਾਨੀ ਵਚਨ ਸੁਣੇ ਅਤੇ ਗੁਰਬਾਣੀ ਦਾ ਗਾਇਨ ਕੀਤਾ। ਦੂਜਾ ਦੋਸਤ ਉਸੇ ਹੀ ਔਰਤ ਕੋਲ ਦੁਬਾਰਾ ਗਿਆ। ਉਹ ਇਨਸਾਨ ਜੋ ਹਮੇਸ਼ਾ ਮਾੜੇ ਕੰਮ ਕਰਦਾ ਰਿਹਾ, ਤੈਅ ਹੋਏ ਟਿਕਾਣੇ ਤੇ ਪਹਿਲਾਂ ਹੀ ਪਹੁੰਚ ਗਿਆ।
2: ਕੀ ਤੂੰ ਇੱਥੇ ਹੈ ਦੋਸਤ? ਨਹੀਂ,
0: ਉਹਨੇ ਇੰਤਜ਼ਾਰ ਕੀਤਾ, ਹੋਰ ਇੰਤਜ਼ਾਰ ਕੀਤਾ ਅਤੇ ਜਦੋਂ ਉਹ ਇੰਤਜ਼ਾਰ ਕਰ ਕਰਕੇ ਅੱਕ ਗਿਆ ਤਾਂ ਉਸ ਨੇ ਮਿੱਟੀ ਵਿੱਚ ਕੁਝ ਲਕੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਮਿੱਟੀ ਵਿੱਚੋਂ ਉਸ ਨੂੰ ਸੋਨੇ ਦਾ ਇੱਕ ਟੁਕੜਾ ਮਿਲਿਆ।

0: ਨਾ।
1: ਉਸਨੇ ਹੋਰ ਖੋਦਿਆ, ਉਹਨੂੰ ਕੁੱਜਾ ਮਿਲਿਆ। ਉਸਨੇ ਸੋਚਿਆ,
2: ਅੱਜ ਮੇਰਾ ਦਿਨ ਚੰਗਾ ਹੈ, ਹੋ ਸਕਦਾ ਇੱਥੇ ਹੋਰ ਵੀ ਸੋਨਾ ਹੋਵੇ।
1: ਪਰ ਉਸ ਕੁੱਜੇ ਦੇ ਅੰਦਰ ਸਿਰਫ ਕੌਲਾ ਸੀ।
2: ਕੌਲਾ? ਇਹ ਤਾਂ ਬੜਾ ਨਿਰਾਸ਼ਾਜਨਕ ਹੈ, ਪਰ ਸ਼ੁਕਰ ਹੈ ਮੈਨੂੰ ਇੱਕ ਸੋਨੇ ਦਾ ਟੁਕੜਾ ਤਾਂ ਮਿਲਿਆ, ਚਲੋ ਇਹੀ ਸਹੀ ਹੈ।
1: ਫਿਰ ਥੋੜਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਦੂਜਾ ਦੋਸਤ ਗੁਰੂ ਜੀ ਦੀ ਸੰਗਤ ਤੋਂ ਵਾਪਸ ਆਇਆ।
3: ਉਹ
1: ਲੰਗੜਾ ਰਿਹਾ ਸੀ।
3: ਮੇਰਾ ਪੈਰ!
2: ਕੀ ਹੋ ਗਿਆ ਤੈਨੂੰ?
3: ਮੈਂ ਗੁਰੂ ਜੀ ਦੀ ਸੰਗਤ ਤੋਂ ਹੋ ਕੇ ਵਾਪਸ ਪੈਦਲ ਚੱਲ ਕੇ ਆ ਰਿਹਾ ਸੀ ਅਤੇ ਮੈਂ ਤਿਲਕ ਗਿਆ ਤੇ ਮੇਰਾ ਪੈਰ ਇੱਕ ਵੱਡੀ ਕੰਡੇਦਾਰ ਝਾੜੀ ਤੇ ਪੈ ਗਿਆ। ਉਹ ਮੇਰੇ ਪੈਰ ਦੇ ਵਿੱਚ ਡੂੰਘਾ ਖੁੱਭ ਗਈ। ਮਾੜੀ ਕਿਸਮਤ ਆ ਮੇਰੀ।
1: ਉਹ ਦੋਵੇਂ ਹੀ ਬੜੀ ਉਲਝਣ ਵਿੱਚ ਸਨ।
2: ਇਸ ਗੱਲ ਦੀ ਕੋਈ ਸਮਝ ਨਹੀਂ ਲੱਗ ਰਹੀ। ਅਸੀਂ ਉਸ ਈਸ਼ਵਰ ਤੋਂ ਪੁੱਛਿਆ ਕਿ ਸਾਡੇ ਚੰਗੇ ਜਾਂ ਮਾੜੇ ਕਰਮਾਂ ਨਾਲ ਕੋਈ ਫਰਕ ਪੈਂਦਾ ਹੈ, ਅਤੇ ਕਿ ਇਹ ਉਹਦਾ ਜਵਾਬ ਹੈ, ਮੈਂ ਬੁਰਾ ਕੀਤਾ, ਮੈਨੂੰ ਸੋਨਾ ਮਿਲਿਆ, ਜਦ ਕਿ ਤੂੰ ਚੰਗਾ ਕੀਤਾ ਅਤੇ ਤੈਨੂੰ ਸੱਟ ਵੱਜ ਗਈ।
4: ਮੈਨੂੰ ਵਿਸ਼ਵਾਸ ਹੈ ਕਿ ਈਸ਼ਵਰ ਨੇ ਸਹੀ ਜਵਾਬ ਹੀ ਦਿੱਤਾ ਹੋਵੇਗਾ।
2: ਮੈਨੂੰ ਇਹ ਜਵਾਬ ਬਿਲਕੁਲ ਵੀ ਸਮਝ ਨਹੀਂ ਆਇਆ, ਇਸ ਦਾ ਕੀ ਮਤਲਬ ਹੋਇਆ?
4: ਮੈਂ ਵੀ ਮੰਨਦਾ ਹਾਂ ਕਿ ਮੈਨੂੰ ਵੀ ਇਸ ਦੀ ਸਮਝ ਨਹੀਂ ਲੱਗੀ। ਆਪਾਂ ਨੂੰ ਗੁਰੂ ਜੀ ਕੋਲ ਜਾਣਾ ਚਾਹੀਦਾ ਹੈ, ਉਹ ਸਾਨੂੰ ਇਹਨੂੰ ਸਮਝਾਉਣ ਵਿੱਚ ਮਦਦ ਕਰਨਗੇ।
1: ਅਗਲੇ ਦਿਨ ਉਹ ਦੋਵੇਂ ਗੁਰੂ ਨਾਨਕ ਦੇਵ ਜੀ ਕੋਲ ਗਏ।
4: ਗੁਰੂ ਜੀ, ਮੈਂ ਹਰ ਰੋਜ਼ ਤੁਹਾਡੇ ਕੋਲ ਆਉਂਦਾ ਹਾਂ ਅਤੇ ਮੇਰਾ ਦੋਸਤ ਵੀ ਹਰ ਰੋਜ਼ ਆਪਣੇ ਪਰਿਵਾਰ ਨੂੰ ਇਹੀ ਦੱਸਦਾ ਹੈ ਕਿ ਉਹ ਤੁਹਾਡੇ ਕੋਲ ਆਉਂਦਾ ਹੈ, ਪਰ ਇਸ ਦੀ ਬਜਾਏ ਉਹ ਉਸ ਔਰਤ ਕੋਲ ਜਾਂਦਾ ਹੈ ਜਿਸ ਨੇ ਇਸ ਨੂੰ ਝਾਂਸੇ ਵਿੱਚ ਪਾਇਆ ਤੇ ਗੁੰਮਰਾਹ ਕੀਤਾ ਹੋਇਆ ਹੈ।
1: ਉਸ ਨੇ ਸਾਰੀ ਸਥਿਤੀ ਬਾਰੇ ਵਿਸਤਾਰ ਨਾਲ ਦੱਸਿਆ, ਕਿਵੇਂ ਉਹਨਾਂ ਦੋਵਾਂ ਨੇ ਆਪਣਾ ਆਪਣਾ ਸਮਾਂ ਬਿਤਾਇਆ ਅਤੇ ਕਿਵੇਂ ਉਸ ਨੂੰ ਸੱਟ ਵੱਜ ਗਈ ਅਤੇ ਉਸ ਦੇ ਦੋਸਤ ਨੂੰ ਸੋਨਾ ਲੱਭ ਗਿਆ।
4: ਸੋ ਅਸੀਂ ਦੋਵੇਂ ਉਲਝਣ ਵਿੱਚ ਹਾਂ, ਤੁਸੀਂ ਇਸ ਦੇ ਰਾਹੀਂ ਸਾਨੂੰ ਕੀ ਸੰਦੇਸ਼ਾ ਦੇਣਾ ਚਾਹੁੰਦੇ ਹੋ?
1: ਗੁਰੂ ਜੀ ਨੇ ਆਪਣੀ ਡੂੰਘੀ ਦੂਰਦਰਸ਼ਤਾ ਨਾਲ ਸਮਝਾਇਆ ਕਿ ਆਪਣੀ ਪਿਛਲੀ ਜ਼ਿੰਦਗੀ ਵਿੱਚ ਚੰਗਾ ਦੋਸਤ ਇੱਕ ਲੁਟੇਰਾ ਸੀ ਅਤੇ ਉਸ ਨੇ ਲੋਕਾਂ ਕੋਲੋਂ ਬਹੁਤ ਕੁਝ ਲੁੱਟਿਆ। ਉਸ ਨੇ ਬਹੁਤ ਸਾਰੇ ਝੂਠ ਬੋਲੇ ਅਤੇ ਬਹੁਤ ਮਾੜੇ ਕੰਮ ਵੀ ਕੀਤੇ। ਇਸ ਮੌਜੂਦਾ ਜ਼ਿੰਦਗੀ ਵਿੱਚ ਉਸ ਦੀ ਮੌਤ ਕੰਡਾ ਚੁੱਭਣ ਕਰਕੇ ਲਿਖੀ ਹੋਈ ਸੀ, ਪਰ ਉਸ ਨੇ ਬਹੁਤ ਪ੍ਰਗਤੀ ਕੀਤੀ ਅਤੇ ਆਪਣੇ ਸਮੇਂ ਦੀ ਵਰਤੋਂ ਚੰਗੇ ਤਰੀਕੇ ਨਾਲ ਕੀਤੀ ਅਤੇ ਆਪਣਾ ਮਨ ਉਸ ਈਸ਼ਵਰ ਦੇ ਪਵਿੱਤਰ ਨਾਮ ਨਾਲ ਸਾਫ ਕਰ ਲਿਆ। ਉਹ ਪਵਿੱਤਰ ਸੰਗਤ ਵਿੱਚ ਰਚ ਮਿਚ ਗਿਆ ਅਤੇ ਆਪਣੇ ਬਹੁਤ ਸਾਰੇ ਮਾੜੇ ਕਰਮ ਧੋ ਲਏ। ਇਸ ਦੇ ਆਪਣੇ ਉੱਪਰ ਕੀਤੇ ਕਰਮਾਂ ਕਾਰਨ ਇਸ ਦੇ ਕਰਮ ਇਸ ਹੱਦ ਤੱਕ ਠੀਕ ਹੋ ਗਏ ਕਿ ਮਰਨ ਦੀ ਬਜਾਏ ਉਸ ਨੂੰ ਸਿਰਫ ਪੈਰ ਤੇ ਹੀ ਸੱਟ ਲੱਗੀ।
4: ਵਾਹਿਗੁਰੂ। ਗੁਰੂ ਜੀ, ਮੈਂ ਤੁਹਾਡਾ ਧੰਨਵਾਦੀ ਹਾਂ ਅਤੇ ਮੇਰਾ ਦੋਸਤ?
1: ਗੁਰੂ ਜੀ ਨੇ ਆਪਣੀ ਡੂੰਘੀ ਦੂਰਦਰਸ਼ਤਾ ਨਾਲ ਫੇਰ ਤੋਂ ਸਮਝਾਉਂਦੇ ਹੋਏ ਕਿਹਾ ਕਿ ਆਪਣੀ ਪੁਰਾਣੀ ਜ਼ਿੰਦਗੀ ਵਿੱਚ ਮਾੜਾ ਦੋਸਤ ਇੱਕ ਭਲਾ ਇਨਸਾਨ ਸੀ। ਉਹ ਦੂਜਿਆਂ ਨਾਲ ਆਪਣਾ ਸਭ ਕੁਝ ਸਾਂਝਾ ਕਰਦਾ ਸੀ। ਇੱਕ ਵਾਰ ਇਸ ਨੇ ਇੱਕ ਸੰਤ ਆਦਮੀ ਨੂੰ ਸੋਨੇ ਦਾ ਇੱਕ ਟੁਕੜਾ ਦਿੱਤਾ ਸੀ। ਉਸ ਸ਼ਰਧਾ ਅਤੇ ਸਾਫ ਦਿਲੀ ਕਾਰਨ ਸੋਨੇ ਦਾ ਉਹ ਸਿੱਕਾ ਕਈ ਗੁਣਾ ਜ਼ਿਆਦਾ ਵੱਧ ਗਿਆ। ਉਸ ਨੂੰ ਇੱਕ ਪੂਰਾ ਸੋਨੇ ਦਾ ਕੁੱਜਾ ਮਿਲਣ ਵਾਲਾ ਸੀ, ਪਰ ਉਸ ਦੇ ਆਪਣੇ ਕਰਨੀ ਕਾਰਨ ਉਸ ਦੇ ਚੰਗੇ ਕਰਮ ਘਟ ਗਏ ਅਤੇ ਸੋਨਾ ਕੋਲੇ ਵਿੱਚ ਤਬਦੀਲ ਹੋ ਗਿਆ। ਉਸ ਨੂੰ ਸਿਰਫ ਉਹੀ ਇੱਕ ਸਿੱਕਾ ਪ੍ਰਾਪਤ ਹੋਇਆ ਜੋ ਉਸ ਨੇ ਪਹਿਲਾਂ ਦਿੱਤਾ ਸੀ। ਉਹਨਾਂ ਦੋਵਾਂ ਨੇ ਆਪਣੇ ਆਪ ਨੂੰ ਨਿਮਾਣਾ ਮਹਿਸੂਸ ਕੀਤਾ ਅਤੇ ਸ਼ੁਕਰ ਕਰਨ ਲਈ ਗੁਰੂ ਜੀ ਦੇ ਚਰਣਾ ਵਿੱਚ ਡਿੱਗ ਪਏ।
2: ਵਾਹਿਗੁਰੂ।
1: ਸਾਡੇ ਸਭ ਦੇ ਆਪਣੇ ਕਰਮ ਹੁੰਦੇ ਹਨ, ਕੋਈ ਚੰਗੀ ਜਾਂ ਮਾੜੀ ਕਿਸਮਤ ਨਹੀਂ ਹੁੰਦੀ। ਸਾਨੂੰ ਜੋ ਵੀ ਆਪਣੀ ਜ਼ਿੰਦਗੀ ਚ ਮਿਲਦਾ ਉਹ ਆਪਣੀ ਪਿਛਲੀ ਕਰਨੀ ਕਰਕੇ ਮਿਲਦਾ ਹੈ। ਆਪਣੀ ਕੀਮਤੀ ਜ਼ਿੰਦਗੀ ਨੂੰ ਬਰਬਾਦ ਨਾ ਕਰੋ। ਇਸ ਦੀ ਬਜਾਏ ਜਿੰਨਾ ਹੋ ਸਕੇ ਸੰਤ ਰੂਪੀ ਇਨਸਾਨਾਂ ਦੀ ਸੰਗਤ ਵਿੱਚ ਰਹੋ। ਜੇ ਤੁਹਾਡੇ ਮਾੜੇ ਕਰਮ ਹਨ ਤਾਂ ਤੁਹਾਡੀ ਕਿਸਮਤ ਮਾੜੀ ਹੋ ਜਾਵੇਗੀ। ਜੇ ਤੁਹਾਡੇ ਕਰਮ ਚੰਗੇ ਹਨ ਤਾਂ ਤੁਹਾਡੀ ਚੰਗੀ ਕਿਸਮਤ ਬਰਬਾਦ ਨਹੀਂ ਹੋਵੇਗੀ ਅਤੇ ਕੋਲੇ ਵਿੱਚ ਨਹੀਂ ਬਦਲੇਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ, ਸੁਖ ਦੁੱਖ ਪੁਰਬ ਜਨਮ ਕੇ ਕੀਏ, ਭਾਵ ਸੁੱਖ ਅਤੇ ਦਰਦ ਸਾਡੀ ਪੁਰਾਣੀ ਜ਼ਿੰਦਗੀ ਦੇ ਕੀਤੇ ਕਰਮਾਂ ਦੇ ਨਤੀਜੇ ਹਨ।
4: ਸੋ ਜਾਣੇ ਜਿਨ ਦਾ ਤੈ ਦੀਏ।
1: ਐਸ ਭੇਤ ਨੂੰ ਉਹੀ ਪਰਮਾਤਮਾ ਜਾਣਦਾ ਹੈ ਜਿਸ ਨੇ ਸਾਨੂੰ ਇਹ ਦੁੱਖ ਸੁੱਖ ਦਿੱਤੇ ਹਨ।
4: ਕਿਸ ਕੋ ਦੋਸ ਦੇ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਹੈ।
1: ਹੇ ਪ੍ਰਾਣੀ, ਤੂੰ ਕਿਸ ਨੂੰ ਇਹ ਦੋਸ਼ ਦੇ ਸਕਦਾ ਹੈ? ਇਹ ਤਾਂ ਤੂੰ ਆਪਣੇ ਹੀ ਕੀਤੇ ਕਰਮਾਂ ਦਾ ਕਰੜਾ ਫਲ ਭੁਗਤ ਰਿਹਾ ਹੈ।
0: ਸਿੱਖ ਨੇਟ ਦੀ ਕਹਾਣੀਆਂ ਸਾਨੂੰ ਬਹੁਤ ਅੱਛੀ ਲੱਗਦੀਆਂ ਨੇ। ਮੈਂ ਅਗਲੀ ਕਹਾਣੀ ਸੁਣਨ ਲਈ ਬਹੁਤ ਉਤਸੁਕ ਹਾਂ।
5: You are listening to SeekNet Radio.
6: The story of Rishi Dushdaman. Rishi Dushdaman was a very great and holy yogi who lived in the tall snowy Himalaya mountains, meditating on God for ages upon ages. His soul was so pure, so beautiful, so filled with devotion that it began to merge into God, the Supreme Soul, just as a drop of water merges into an ocean. But God decided to send this most beautiful of souls back to the earth to answer the prayers of millions. This soul entered the womb of Mata Gujri, the wife of Guru Tegh Bahadur. And when the child was born, he was named Gobind Rai. This innocent child became Guru Gobind Singh. Today, I will tell you the story of how Rishi Dushdaman came upon the earth. Once upon a time, there was a great war being fought in the universe between the demons, Rakshas, and Shakti, the divine woman. This great war lasted a long time. The demons began to win the war, killing the armies of Shakti. Shakti herself was being chased by two huge and fierce demon brothers. She ran and ran to all corners of the universe. But the demons ran after her, determined to kill her when they caught up with her. She finally ran to the Himalaya mountains. The Himalayas are the tallest mountains of the earth, covered with snow. They stand amidst the white clouds in total silence. The only noise there is the noise the thunder makes when God sends a storm. Shakti ran and ran, afraid to lose her life. Suddenly, she saw a gold light. And on a rock, by a lake, high in the mountains, she saw an old, old saint. The gold light came from him. He was meditating so deeply that he heard nothing. He saw nothing. He felt nothing. His mind and soul were fixed on God, and he was enjoying the divine bliss within himself.
7: Holy sir! Holy sir! Holy sir! Please help me! Oh great saint, please help me!
8: What? Who dares to disturb me? What is it? Can't you see I am lost in my meditation with God? How dare you? Who are you?
7: Please forgive me. Divine sir, I am Shakti, the great goddess. I have fought a long war with the demons. They have defeated my armies, and now they come to kill me. Please protect me. Save me from their cruel swords.
8: Well, I am not sure.
6: The demons had arrived.
8: Shakti! This is the end! You have lost! You are dead.
7: Oh, please, great saint, save me.
8: Well, hey, you demons, leave her alone. She's a woman. She is the woman. She's God's creative power. She is Shakti. Let her be. Be quiet, old man. And give her to us. She is our enemy. We are the great demons. We are victorious. And now she will die. I said, leave her be.
9: What?
8: Watch your tongue, old fellow. Or you too will lose your head. She is ours. And your old bones will not stop our invincible swords. We will kill you if you try to stop us.
10: Is that so?
8: Yes, old fool. That is so. Well, the evil fellows, not only do they disturb me, but now they want to kill this beautiful Shakti, who is God's own beauty. That cannot be. And the old saint stood up. He picked up his deer skin, on which he had been sitting, and he shook it in the air. From under the skin jumped a perfectly beautiful man, Rishi Dushdaman, the killer of demons.
10: I bow to you, holy sir, said Dushdaman.
11: Oh, my son, said the holy man. This is Shakti, the divine life force, and these nasty-looking fellows are the demons. They want to kill her. Stop them.
10: Yes, sir. And Rishi Dushdaman stood in front of the two demons with Shakti behind him.
11: Hold it, he said. Let her be.
8: Who are you? Scrawny human. You cannot stop us. Your flesh shall feed the birds of this mountain.
10: And the two demons, red with anger, rushed forward, swords raised in the air. They were now going to kill Dushdaman, Shakti, and the holy man. But quick as the wind, Rishi Dushdaman swung his sword and he cut off the heads of both demons. They fell lifeless to the ground. Shakti thanked Rishi Dushdaman.
7: May God ever bless you for saving me, Rishi. I shall always be grateful to you.
10: And then Shakti, the graceful one, the beautiful one, left the mountain to continue her divine work in the universe. The old saint called Rishi Dushdaman.
11: My son, come here.
10: Yes, sir.
11: I am very old, and it is time for me to leave this body and this earth. You have done well. You should take my place on this rock and continue to meditate and be with God so that God can look on the earth and bless us.
10: Yes, sir. And the old man then left his body and merged with God. Rishi Dushdaman took his place and sat on a tiger skin on the rock by the snowy lake, Hemkund Sahib, meditating for ages upon ages at one with God, until the call came from the infinite and he was sent to become Guru Gobind Singh, the father of the Khalsa. Waheguru Ji Ka Khalsa, Waheguru Ji Ki Fateh.

0: ਇਹ ਕਹਾਣੀ ਗੁਰਸਿੱਖ ਹੋਣ ਕਰਕੇ ਸਾਡੀ ਸ਼ਕਤੀ ਬਾਰੇ ਆ।
1: ਮੈਂ ਸੁਣਿਆ ਹੈ ਜੇ ਅਸੀਂ ਬਹੁਤ ਸਾਰੀ ਬਾਣੀ ਪੜ੍ਹਦੇ ਹਾਂ ਤਾਂ ਅਸੀਂ ਲੋਕਾਂ ਦੇ ਦਿਮਾਗ ਦੀ ਸੋਚ ਨੂੰ ਵੀ ਪੜ੍ਹ ਸਕਦੇ ਹਾਂ।
2: ਵਾਹ, ਮੈਂ ਵੀ ਬਹੁਤ ਸਾਰਾ ਪਾਠ ਕਰਨਾ ਚਾਹੁੰਦੀ ਹਾਂ ਤਾਂ ਜੋ ਮੈਂ ਕਹਾ ਉਹ ਸੱਚ ਹੋ ਜਾਏ।
0: ਹਾਂਜੀ, ਜਦੋਂ ਅਸੀਂ ਸਿੱਖੀ ਦੇ ਰਾਹ ਤੇ ਤੁਰਦੇ ਹਾਂ ਤਾਂ ਅਸੀਂ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਉੱਠ ਜਾਂਦੇ ਹਾਂ, ਇਸ਼ਨਾਨ ਕਰਕੇ ਸਵਾਸ ਗਿਰਾਸ ਨਾਮ ਜਪਦੇ ਹਾਂ, ਮਿਹਨਤ ਕਰਦੇ ਹਾਂ ਅਤੇ ਸੇਵਾ ਕਰਦੇ ਹਾਂ। ਸਾਡੇ ਉੱਤੇ ਬਹੁਤ ਸਾਰੇ ਪੱਖੋਂ ਬੇਅੰਤ ਕਿਰਪਾ ਹੈ। ਕਦੇ ਨਾ ਕਦੇ ਸਾਨੂੰ ਇਲਾਹੀ ਸ਼ਕਤੀਆਂ ਵੀ ਮਿਲ ਸਕਦੀਆਂ ਹਨ।
2: ਮੈਂ ਇੰਨਾ ਸ਼ਕਤੀਸ਼ਾਲੀ ਹੋਣਾ ਚਾਹੁੰਦਾ ਹਾਂ ਕਿ ਮੈਂ ਉਹਨਾਂ ਸਭ ਦਾ ਨਾਸ਼ ਕਰਦੇ ਹਾਂ ਜੋ ਮੈਨੂੰ ਤੰਗ ਕਰਦੇ ਹਨ।
0: ਗੁਰੂ ਸਾਹਿਬ ਦੇ ਸਮੇਂ ਵੀ ਕਈ ਇਹੋ ਜਿਹੇ ਸਿੱਖ ਸਨ ਜਿਨ੍ਹਾਂ ਦੀ ਸੋਚ ਇਸੇ ਤਰ੍ਹਾਂ

0: ਕੀਤਾ ਸੀ। ਉਹ ਉਹਨਾਂ ਵਿਰਲਿਆਂ ਵਿੱਚੋਂ ਸਨ ਜਿਨ੍ਹਾਂ ਨੇ ਆਪਣੀ ਅੱਖੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਤੇ ਅਕਹਿ ਕਸ਼ਟ ਭੋਗਦੇ ਵੇਖਿਆ ਸੀ। ਉਹ ਉਹਨਾਂ ਦੇ ਲਈ ਦੇਖਣਾ ਵੀ ਬਹੁਤ ਔਖਾ ਸੀ ਅਤੇ ਉਹਨਾਂ ਤੋਂ ਚਰਿਆ ਨਹੀਂ ਸੀ ਜਾ ਰਿਹਾ।
1: ਇਹ ਦੁਸ਼ਟ ਇਨਸਾਨ ਜੋ ਗੁਰੂ ਜੀ ਨੂੰ ਇੰਨੀ ਤਸ਼ੱਦਦ ਦੇ ਰਿਹਾ ਹੈ, ਮੈਂ ਉਹਨੂੰ ਖਤਮ ਕਰ ਸਕਦਾ ਹਾਂ। ਲਾਹੌਰ ਵੀ ਤਾਂ ਇਸਦੇ ਹੀ ਰਾਜ ਵਿੱਚ ਹੈ, ਕਿਉਂ ਨਾ ਮੈਂ ਪੂਰੇ ਸ਼ਹਿਰ ਦਾ ਹੀ ਨਾਸ਼ ਕਰ ਦਿਆਂ। ਕਿ ਇਹੋ ਸਹੀ ਨਹੀਂ ਹੈ ਪੀਰਾਂ ਨੇ?
2: ਹਾਂ ਬਿਲਕੁਲ, ਮੈਂ ਦਿੱਲੀ ਦੀ ਰਾਜਧਾਨੀ ਨੂੰ ਵੀ ਸਮਾਪਤ ਕਰ ਦਿਆਂਗਾ। ਉੱਥੋਂ ਦੀ ਹੀ ਹਕੂਮਤ ਤੋਂ ਇਸਨੂੰ ਸ਼ਹਿ ਮਿਲਦੀ ਹੈ।
0: ਪਰ ਗੁਰੂ ਅਰਜਨ ਦੇਵ ਜੀ ਇਹ ਨਹੀਂ ਚਾਹੁੰਦੇ ਸਨ ਕਿ ਉਹ ਕਿਸੇ ਵੀ ਪ੍ਰਕਾਰ ਦਾ ਦਖਲ ਦੇਣ ਅਤੇ ਉਹਨਾਂ ਨੂੰ ਚੁੱਪ ਕਰਕੇ ਸ਼ਾਂਤ ਰਹਿਣ ਲਈ ਆਖਿਆ। ਇਹ ਚਰਨਾ ਬਹੁਤ ਔਖਾ ਸੀ, ਪਰ ਉਹਨਾਂ ਨੇ ਗੁਰੂ ਦੇ ਸ਼ਬਦਾਂ 'ਤੇ ਅਮਲ ਕੀਤਾ ਅਤੇ ਆਪਣੇ ਪਿਆਰੇ ਗੁਰੂ ਦੇ ਨਾਲ ਖੜ੍ਹੇ ਰਹੇ ਜਦੋਂ ਉਹ ਬੇਅੰਤ ਕਸ਼ਟਾਂ ਤੋਂ ਗੁਜ਼ਰ ਰਹੇ ਸਨ। ਉਹ ਗੁਰੂ ਜੀ ਦੇ ਨਾਲ ਅੰਤਲੇ ਸਮੇਂ ਤੱਕ ਸਨ। ਜਦੋਂ ਉਹ ਮੁੜ ਅੰਮ੍ਰਿਤਸਰ ਨੂੰ ਆਏ ਤਾਂ ਉਹਨਾਂ ਨੇ ਸਾਰੀ ਵਾਰਤਾ ਗੁਰੂ ਜੀ ਦੇ ਬੇਟੇ ਨੂੰ ਦੱਸੀ।
2: ਗੁਰੂ ਅਰਜਨ ਦੇਵ ਜੀ ਇਸ ਫਾਨੀ ਸੰਸਾਰ ਨੂੰ ਛੱਡ ਕੇ ਜੋਤੀ ਜੋਤ ਸਮਾ ਗਏ ਹਨ। ਉਹ ਪਿਆਰੇ ਸ਼ਹਿਜ਼ਾਦੇ ਹਰਗੋਬਿੰਦ ਜੀ, ਤੁਸੀਂ ਹੀ ਅਗਲੇ ਗੁਰੂ ਹੋ।
1: ਗੁਰੂ ਅਰਜਨ ਦੇਵ ਜੀ ਦੇ ਬਚਨ ਸੀ ਕਿ ਤੁਸੀਂ ਇੱਕ ਯੋਧੇ ਬਣਨਾ ਹੈ, ਫੌਜ ਤਿਆਰ ਕਰਨੀ ਹੈ ਅਤੇ ਉਹਨਾਂ ਦਾ ਨਿਆਂ ਕਰਨਾ ਹੈ ਜਿਨ੍ਹਾਂ ਨੇ ਘੋਰ ਪਾਪ ਕਮਾਇਆ ਹੈ।
3: ਸ਼੍ਰੀ ਗੁਰੂ ਹਰਗੋਬਿੰਦ ਨੇ ਆਪਣੇ ਪਿਤਾ ਦੇ ਦਿੱਤੇ ਹੁਕਮ ਨੂੰ ਪਾਲਣ ਕਰਨ ਦਾ ਵਾਅਦਾ ਕੀਤਾ ਅਤੇ ਅਖੀਰ ਉਹ ਆਪ ਵੀ ਬਾਦਸ਼ਾਹ ਦਾ ਸਾਹਮਣਾ ਕਰਨ ਲਾਹੌਰ ਗਏ।
0: ਜਾਣ ਤੋਂ ਪਹਿਲਾਂ ਉਹਨਾਂ ਨੇ ਸਭ ਨੂੰ ਆਦੇਸ਼ ਦਿੱਤਾ ਸੀ ਕਿ ਉਹਨਾਂ ਦੇ ਵੱਡੇ ਜਿਵੇਂ ਕਿ ਉਹਨਾਂ ਦੇ ਮਾਤਾ ਜੀ, ਮਾਤਾ ਗੰਗਾ ਜੀ ਅਤੇ ਬਾਬਾ ਬੁੱਢਾ ਜੀ ਦਾ ਕਿਹਾ ਹੀ ਮੰਨਣਾ ਹੈ। ਇਸ ਦੇ ਉਪਰੰਤ ਗੁਰੂ ਜੀ ਆਪ ਹੀ ਕਿਲੇ ਵਿੱਚ ਬੰਦੀ ਬਣਾ ਲਏ ਗਏ। ਭਾਵੇਂ ਇਹ ਉਹਨਾਂ ਨੇ ਆਪਣੀ ਇੱਛਾ ਅਨੁਸਾਰ ਹੀ ਹੋਣ ਦਿੱਤਾ ਸੀ, ਜਿਵੇਂ ਕਿ ਤੁਸੀਂ ਬੰਦੀ ਛੋੜ ਦੀ ਸਾਖੀ ਤੋਂ ਜਾਣਦੇ ਹੋ।
4: ਭਾਈ ਜੇਠਾ
0: ਤੇ ਭਾਈ ਪਿਰਾਨਾ ਦੁਬਾਰਾ ਰੋਹ ਵਿੱਚ ਆ ਗਏ।
1: ਜਹਾਂਗੀਰ ਸਮਰਾਟ ਨੇ ਇਹ ਸੋਚ ਵੀ ਕਿਵੇਂ ਲਿਆ ਕਿ ਉਹ ਗੁਰੂ ਜੀ ਨੂੰ ਬੰਦੀ ਬਣਾ ਲਵੇਗਾ?
5: ਅਸੀਂ ਇਹ ਗੁਰੂ ਦਾ ਅਪਮਾਨ ਬਿਲਕੁਲ ਨਹੀਂ ਹੋਣ ਦੇ ਸਕਦੇ, ਹੁਣ ਬਹੁਤ ਹੋ ਗਿਆ।
1: ਸਾਡੇ ਕੋਲ ਇੰਨੀ ਸ਼ਕਤੀ ਹੈ ਕਿ ਅਸੀਂ ਇਸ ਸਮਰਾਟ ਨੂੰ ਆਪ ਹੀ ਸਜ਼ਾ ਦੇ ਸਕਦੇ ਹਾਂ।
2: ਪਰ ਅਸੀਂ ਜਾਣਦੇ ਹਾਂ ਕਿ ਗੁਰੂ ਸਾਹਿਬ ਸਾਡੀ ਸ਼ਕਤੀ ਨੂੰ ਇਸਤੇਮਾਲ ਕਰਨ ਦੀ ਮਨਾਹੀ ਹੀ ਕਰਨਗੇ।
0: ਉਸ ਸਮੇਂ ਅੰਮ੍ਰਿਤਸਰ ਤੋਂ ਬਾਬਾ ਬੁੱਢਾ ਜੀ ਗੁਰੂ ਜੀ ਦੇ ਮਾਤਾ ਜੀ ਪਾਸੋਂ ਇੱਕ ਫਰਮਾਨ ਲੈ ਕੇ ਆਏ।
6: ਆਪਣੀ ਸ਼ਕਤੀ ਦੇ ਅਧੀਨ ਤੁਸੀਂ ਜੋ ਵੀ ਕਰ ਸਕਦੇ ਹੋ ਕਰੋ ਅਤੇ ਮੇਰੇ ਪੁੱਤਰ ਨੂੰ ਜਲਦੀ ਤੋਂ ਜਲਦੀ ਵਾਪਸ ਅੰਮ੍ਰਿਤਸਰ ਪਹੁੰਚਾ ਦਿਓ।
2: ਜੇ ਮਾਤਾ ਜੀ ਕਹਿੰਦੇ ਹਨ ਕਿ ਅਸੀਂ ਆਪਣੀ ਸ਼ਕਤੀ ਨਾਲ ਕੁਝ ਵੀ ਕਰ ਸਕਦੇ ਹਾਂ ਤੇ
1: ਤਾਂ ਚਲੋ ਅਸੀਂ ਵੀ ਫਿਰ ਸ਼ੇਰ ਬਣ ਕੇ ਦਿਖਾਉਂਦੇ ਹਾਂ, ਚਲੋ ਮੇਰੇ ਨਾਲ।
2: ਜੇ ਤੁਹਾਨੂੰ ਇਹ ਠੀਕ ਲੱਗਦਾ ਹੈ ਤੇ ਮੈਂ ਤਿਆਰ ਹਾਂ।
1: ਅਸੀਂ ਉਸਦਾ ਖਾਤਮਾ ਕਰ ਦਿਆਂਗੇ। ਗੁਰੂ ਜੀ ਜਲਦ ਤੋਂ ਜਲਦ ਕੈਦ ਵਿੱਚੋਂ ਛੁੱਟਣੇ ਚਾਹੀਦੇ ਹਨ।
0: ਭਾਈ ਜੇਠੀ ਨੇ ਆਪਣੇ ਨਾਲ ਪਿਰਾਣੇ ਨੂੰ ਲੈ ਲਿਆ। ਦੋਨਾਂ ਨੇ ਭਿਆਨਕ ਸ਼ੇਰ ਦਾ ਰੂਪ ਧਾਰਨ ਕਰ ਲਿਆ। ਅੱਗੇ ਬਾਦਸ਼ਾਹ ਦਿੱਲੀ ਵਿੱਚ ਇੱਕ ਵਿਸ਼ਾਲ ਕਿਲੇ ਵਿੱਚ ਰਹਿ ਰਿਹਾ ਸੀ। ਸੋ ਉਸ ਰਾਤ ਉਹ ਸ਼ੇਰ ਦੇ ਰੂਪ ਵਿੱਚ ਤਬਦੀਲ ਹੋ ਗਏ। ਉਹ ਦੋ ਭਿਆਨਕ ਸ਼ੇਰ ਸ਼ਾਹੀ ਸੋਣ ਵਾਲੇ ਕਮਰੇ ਵਿੱਚ ਦਾਖਿਲ ਹੋ ਗਏ।
7: ਨਹੀਂ, ਮੇਰਾ ਅੰਤ ਆ ਗਿਆ ਹੈ।
0: ਬਾਦਸ਼ਾਹ ਮਦਦ ਲਈ ਕੁਰਲਾਇਆ ਅਤੇ ਗੁਰੂ ਜੀ ਨੇ ਉਸਨੂੰ ਸ਼ੇਰਾਂ ਤੋਂ ਬਚਾ ਲਿਆ। ਅਗਲੇ ਦਿਨ ਉਹਨਾਂ ਨੇ ਫਿਰ ਸ਼ੇਰ ਦਾ ਰੂਪ ਧਾਰਨ ਕਰ ਲਿਆ ਅਤੇ ਬਾਦਸ਼ਾਹ ਨੂੰ ਡਰਾਇਆ।
7: ਇਹ ਸ਼ੇਰ ਅਸਲੀ ਹਨ, ਪਰ ਮੇਰੇ ਪਲੰਗ ਦੇ ਹੇਠਾਂ ਕਿਵੇਂ ਆ ਜਾਂਦੇ ਹਨ ਅਤੇ ਫਿਰ ਇੱਕਦਮ ਗਾਇਬ ਵੀ ਕਿਵੇਂ ਹੋ ਜਾਂਦੇ ਹਨ?
0: ਉਸਦੇ ਮੰਤਰੀਆਂ ਨੇ ਬਿਲਕੁਲ